ਸਾਲ ਵਜੋਂ 2025 ਦੀ ਟੈਕਸ ਰਿਟਰਨ ਦੇ ਆਧਾਰ ਤੇ ਹੀ ਜੁਲਾਈ 2026 ਤੋਂ ਜੂਨ 2027 ਤੱਕ ਤਿਮਾਹੀ ਅਦਾਇਗੀਆਂ ਕੀਤੀਆਂ ਜਾਣਗੀਆਂ ਇਕੱਲੇ ਤੌਰ ਤੇ ਰਹਿ ਰਹੇ ਯੋਗ ਕੈਨੇਡੀਅਨ ਨੂੰ $679 ਮਿਲਣਗੇ ਜਦਕਿ ਪਤੀ ਪਤਨੀ ਜਾਂ ਕਾਮਨ ਲਾ ਪਾਰਟਨਰ ਦੇ ਰੂਪ ਚ ਰਹਿ ਰਹੇ ਜੋੜਿਆਂ ਨੂੰ $890 ਦੀ ਰਕਮ ਮਿਲੇਗੀ ਦਿਲਚਸਪ ਤੱਥ ਇਹ ਹੈ ਕਿ ਕੈਨੇਡਾ ਗਰੋਸਰੀ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਪੰਜਾਬੀ ਦੋਸ਼ੀ ਕਰਾਰ ਮੁਲਜ਼ਮ ਜਗਪ੍ਰੀਤ ਸਿੰਘ ਨੂੰ ਸੁਣਾਈ ਜਾ ਸਕਦੀ ਹੈ ਉਮਰ ਕੈਦ ਦੀ ਸਜ਼ਾ ਕੈਨੇਡੀਅਨ ਪਰਿਵਾਰਾਂ ਦੇ ਖਾਤੇ 'ਚ ਆਉਣਗੇ $1124 2025 ਦੀ ਟੈਕਸ ਰਿਟਰਨ ਦੇ ਆਧਾਰ ਤੇ ਚੁਣੇ ਜਾਣਗੇ ਪਰਿਵਾਰ ਕੈਨੇਡਾ ਡੇ ਮੌਕੇ ਦੇਸ਼ ਭਰ ਤੋਂ ਜਸ਼ਨਾਂ ਦੀਆਂ ਖਬਰਾਂ ਆ ਰਹੀਆਂ ਸਾਹਮਣੇ ਪਹਾੜਾਂ ਦੀ ਢਲਾਣ ਤੇ ਬਣਾਏ ਝੰਡੇ ਨੂੰ ਦੇਖਣ ਪਹੁੰਚੇ ਹਜ਼ਾਰਾਂ ਲੋਕ ਖਰਾਬ ਮੌਸਮ ਕਾਰਨ ਕੈਨੇਡਾ ਦਿਵਸ ਦੇ ਸ਼ਾਮ ਦੇ ਸਮਾਗਮ ਰੱਦ ਓਟਵਾ 'ਚ ਭਾਰੀ ਮੀਂਹ ਤੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਜਗਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਆਪਣੀ ਪਤਨੀ ਬਲਵਿੰਦਰ ਕੌਰ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਏ ਇਹ ਘਟਨਾ 15 ਮਾਰਚ 2024 ਨੂੰ ਐਬਟਸਫੋਰਡ ਵਿਖੇ ਵਾਪਰੀ ਸੀ 41 ਸਾਲਾ ਬਲਵਿੰਦਰ ਕੌਰ ਜੋ ਪਿਛਲੇ 2 ਸਾਲਾਂ ਤੋਂ ਕੈਨੇਡਾ 'ਚ ਰਹਿ ਰਹੀ ਸੀ ਨੂੰ ਉਸ ਦੀ ਬੇਸਮੈਂਟ ਸੂਟ 'ਚ ਕਈ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਜਗਪ੍ਰੀਤ ਸਿੰਘ ਕੈਨੇਡਾ ਪਹੁੰਚਣ ਤੋਂ ਸਿਰਫ 6 ਦਿਨ ਬਾਅਦ ਹੀ ਇਸ ਕਤਲ 'ਚ ਸ਼ਾਮਲ ਪਾਇਆ ਗਿਆ ਜਗਪ੍ਰੀਤ ਸਿੰਘ ਨੇ ਚਾਕੂ ਮਾਰਨ ਦੀ ਗੱਲ ਤਾਂ ਮੰਨੀ ਪਰ ਉਸਨੇ ਇਹ ਦਲੀਲ ਦਿੱਤੀ ਕਿ ਇਹ ਹੱਤਿਆ ਅਚਾਨਕ ਭੜਕਾਹਟ 'ਚ ਹੋਈ ਸੀ ਤੇ ਉਸਨੂੰ ਮਨੁੱਖੀ ਕਤਲ ਦਾ ਘੱਟ ਦੋਸ਼ੀ ਦਿੱਤਾ ਜਾਣਾ ਚਾਹੀਦਾ ਹੈ ਉਸਨੇ ਦਾਅਵਾ ਕੀਤਾ ਕਿ ਉਸਨੇ ਸਿਰਫ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ BC ਸੁਪਰੀਮ ਕੋਰਟ ਦੀ ਜਸਟਿਸ ਐਂਡਰੀਆ ਔਰ ਮਿਸਟਨ ਨੇ ਸਿੰਘ ਦੀਆਂ ਦਲੀਲਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਜੱਜ ਨੇ ਉਸਦੇ ਬਿਆਨਾਂ ਨੂੰ ਅਵਿਸ਼ਵਾਸਯੋਗ ਅਤੇ ਭਰੋਸੇ ਦੇ ਨਾਕਾਬਲ ਕਰਾਰ ਦਿੱਤਾ ਪੋਸਟਮਾਰਟਮ ਰਿਪੋਰਟ ਅਨੁਸਾਰ ਬਲਵਿੰਦਰ ਕੌਰ ਦੀ ਗਰਦਨ ਅਤੇ ਛਾਤੀ ਤੇ 7 ਡੂੰਘੇ ਜ਼ਖਮ ਸਨ ਜਿਸ ਨਾਲ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਉਸ ਦੀ ਮੌਤ ਹੋਈ ਅਦਾਲਤ 'ਚ ਇਹ ਵੀ ਸਾਹਮਣੇ ਆਇਆ ਕਿ ਬਲਵਿੰਦਰ ਕੌਰ ਆਪਣੇ ਪਤੀ ਦੇ ਕੈਨੇਡਾ ਆਉਣ ਤੋਂ ਡਰੀ ਹੋਈ ਸੀ ਅਤੇ ਨਹੀਂ ਚਾਹੁੰਦੀ ਸੀ ਕਿ ਉਹ ਇੱਥੇ ਆਵੇ ਜੱਜ ਨੇ ਕਿਹਾ ਕਿ ਸਾਰੇ ਸਬੂਤਾਂ ਨੂੰ ਦੇਖਦੇ ਹੋਏ ਇਹ ਸਪਸ਼ਟ ਹੈ ਕਿ ਸਿੰਘ ਦੀ ਕਤਲ ਕਰਨ ਦੀ ਨੀਅਤ ਸੀ ਅਤੇ ਉਸ ਦੇ ਦਾਅਵਿਆਂ 'ਚ ਕੋਈ ਸੱਚਾਈ ਨਹੀਂ ਹੈ ਜਗਪ੍ਰੀਤ ਸਿੰਘ ਨੂੰ ਹੁਣ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਜਿੱਥੇ ਉਸ ਦੀ ਮਾਨਸਿਕ ਸਿਹਤ ਦੇ ਮੁਲਾਂਕਣ ਦੀ ਪੁਸ਼ਟੀ ਕੀਤੀ ਜਾਵੇਗੀ ਕੈਨੇਡਾ ਵਾਲਿਆਂ ਦੇ ਖਾਤੇ 'ਚ ਗਰੋਸਰੀ ਬੈਨੀਫਿਟ ਦੀ ਪਹਿਲੀ ਕਿਸ਼ਤ 3 ਜੁਲਾਈ ਨੂੰ ਪੁੱਜ ਰਹੀ ਹੈ ਤੇ 4 ਜੀਆਂ ਵਾਲੇ ਪਰਿਵਾਰਾਂ ਦੇ ਖਾਤੇ 'ਚ $1124 ਜਮ੍ਹਾਂ ਹੋਣਗੇ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲਜ਼ ਬੈਨੀਫਿਟ ਯੋਜਨਾ ਤਹਿਤ ਤਿਮਾਹੀ ਅਦਾਇਗੀ ਕੀਤੀ ਜਾ ਰਹੀ ਹੈ ਜਿਸ ਨੂੰ ਪਹਿਲਾਂ GST ਰਹਿਤ ਯੋਜਨਾ ਵਜੋਂ ਜਾਣਿਆ ਜਾਂਦਾ ਸੀ ਕੈਨੇਡਾ ਰੈਵਨਿਊ ਏਜੰਸੀ ਨੇ ਦੱਸਿਆ ਕਿ ਯੋਗ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਕਮ ਬਾਰੇ ਹਰ ਸਾਲ ਜੁਲਾਈ ਮਹੀਨੇ ਦੌਰਾਨ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਤੇ ਇਸ ਦਾ ਆਧਾਰ ਪਿਛਲੇ ਵਰ੍ਹੇ ਦੀ ਟੈਕਸ ਰਿਟਰਨ ਬਣਦੀ ਹੈ ਮਿਸਾਲ ਵਜੋਂ 2025 ਦੀ ਟੈਕਸ ਰਿਟਰਨ ਦੇ ਆਧਾਰ ਤੇ ਹੀ ਜੁਲਾਈ 2026 ਤੋਂ ਜੂਨ 2027 ਤੱਕ ਤਿਮਾਹੀ ਅਦਾਇਗੀਆਂ ਕੀਤੀਆਂ ਜਾਣਗੀਆਂ ਇਕੱਲੇ ਤੌਰ ਤੇ ਰਹਿ ਰਹੇ ਯੋਗ ਕੈਨੇਡੀਅਨ ਨੂੰ $679 ਮਿਲਣਗੇ ਜਦਕਿ ਪਤੀ ਪਤਨੀ ਜਾਂ ਕਾਮਨ ਲਾ ਪਾਰਟਨਰ ਦੇ ਰੂਪ 'ਚ ਰਹਿ ਰਹੇ ਜੋੜਿਆਂ ਨੂੰ $890 ਦੀ ਰਕਮ ਮਿਲੇਗੀ ਦਿਲਚਸਪ ਤੱਥ ਇਹ ਹੈ ਕਿ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲਜ਼ ਬੈਨੀਫਿਟ ਅਧੀਨ ਦਿੱਤੀ ਜਾ ਰਹੀ ਰਕਮ ਅਤੀਤ 'ਚ GST ਰਿਆਇਤਾਂ ਵਜੋਂ ਮਿਲਦੀ ਰਕਮ ਤੋਂ 25% ਵੱਧ ਬਣਦੀ ਹੈ ਗਰੋਸਰੀ ਬੈਨੀਫਿਟ ਦੀ ਅਗਲੀ ਕਿਸ਼ਤ ਅਕਤੂਬਰ ਮਹੀਨੇ ਦੇ ਆਰੰਭ 'ਚ ਮਿਲੇਗੀ ਦੱਸ ਦਈਏ ਕਿ ਕੈਨੇਡੀਅਨਜ਼ ਨੂੰ ਗਰੋਸਰੀ ਦੀਆਂ ਵੱਧਦੀਆਂ ਕੀਮਤਾਂ ਤੋਂ ਰਾਹਤ ਦੇ ਇਰਾਦੇ ਨਾਲ ਇਹ ਰਕਮ ਅਦਾ ਕੀਤੀ ਜਾ ਰਹੀ ਹੈ ਅਤੇ ਜੁਲਾਈ 2025 ਤੋਂ ਜੂਨ 2026 ਤੱਕ ਮਿਲੀ GST ਰਿਆਇਤ ਦਾ 50% ਦੇ ਬਰਾਬਰ ਇੱਕ ਮੁਸ਼ਤ ਟਾਪ ਅਪ ਵਜੋਂ ਲੱਖਾਂ ਪਰਿਵਾਰਾਂ ਨੂੰ $533 ਜੂਨ ਮਹੀਨੇ ਦੌਰਾਨ ਅਦਾ ਕੀਤੇ ਗਏ ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਡਾਇਰੈਕਟ ਡਿਪਾਜ਼ਿਟ ਯੋਜਨਾ 'ਚ ਸ਼ਾਮਲ ਨਹੀਂ ਉਨ੍ਹਾਂ ਨੂੰ ਡਾਕ ਰਾਹੀਂ ਚੈੱਕ ਭੇਜੇ ਜਾਣਗੇ ਜੇ ਕਿਸੇ ਪਰਿਵਾਰ ਨੂੰ ਅਦਾਇਗੀ ਨਹੀਂ ਮਿਲਦੀ ਤਾਂ CRA ਮੁਤਾਬਕ ਇਸ ਦੇ ਕਈ ਸੰਭਾਵਿਤ ਕਾਰਨ ਹੋ ਸਕਦੇ ਨੇ ਜਿਨ੍ਹਾਂ ਵਿੱਚ ਟੈਕਸ ਰਿਟਰਨ ਦਾਖਲ ਨਾ ਕੀਤੀ ਹੋਣੀ ਜਾਂ CRA ਦੀ ਬਕਾਇਆ ਦੇਣਦਾਰੀ ਸ਼ਾਮਲ ਹੋ ਸਕਦੀ ਹੈ ਯੋਜਨਾ ਦਾ ਲਾਭ ਹਾਸਲ ਕਰਨ ਦੇ ਇੱਛੁਕ 4 ਜੀਆਂ ਵਾਲੇ ਪਰਿਵਾਰ ਦੀ ਆਮਦਨ ਟੈਕਸ ਕਟੌਤੀਆਂ ਤੋਂ ਬਾਅਦ $70,520 ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹ ਕਹਿ ਰਹੇ ਸ਼ਖਸ ਦੇ ਮਾਮਲੇ 'ਚ ਟੈਕਸ ਕਟੌਤੀਆਂ ਮਗਰੋਂ ਨੈੱਟ ਇਨਕਮ $56,181 ਤੋਂ ਵੱਧ ਨਹੀਂ ਹੋਣੀ ਚਾਹੀਦੀ ਕੈਨੇਡਾ ਡੇ ਮੌਕੇ ਦੇਸ਼ ਭਰ ਤੋਂ ਜਸ਼ਨਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਸਬੰਧੀ ਜਿੱਥੇ ਦੇਸ਼ ਦੇ ਵੱਖ ਵੱਖ ਮਹਾਨਗਰਾਂ 'ਚ ਕੈਨੇਡਾ ਡੇ ਸਮਾਗਮ ਧੂਮਧਾਮ ਨਾਲ ਮਨਾਉਣ ਦੀਆਂ ਸੂਚਨਾਵਾਂ ਨੇ ਉੱਥੇ ਹੀ ਵੈਨਕੂਵਰ ਸਥਿਤ ਗਰਾਊਸ ਮਾਊਂਟੇਨ ਪਹਾੜੀ ਦੀ ਢਲਾਣ ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਲੋਕਾਂ ਤੇ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਨਜ਼ਰ ਆਇਆ
ਸਵੇਰ ਵੇਲੇ ਤੋਂ ਵੱਡੀ ਗਿਣਤੀ 'ਚ ਲੋਕ ਇਸ ਝੰਡੇ ਨੂੰ ਨੇੜਿਓਂ ਤੱਕਣ ਅਤੇ ਸੈਲਫੀਆਂ ਲੈਣ ਲਈ ਪਹੁੰਚਦੇ ਰਹੇ। ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ 2026 ਅਤੇ ਕੈਨੇਡਾ ਡੇ ਦੇ ਮੌਕੇ ਨੂੰ ਧਿਆਨ 'ਚ ਰੱਖਦਿਆਂ ਗਰਾਊਸ ਮਾਊਂਟੇਨ ਦੀ ਸਕੀ ਢਲਾਣ 'ਤੇ ਲਾਲ ਅਤੇ ਚਿੱਟੇ ਰੰਗ ਦਾ ਵਿਸ਼ਾਲ ਕੈਨੇਡੀਅਨ ਝੰਡਾ ਵਿਛਾਇਆ ਗਿਆ। ਹੈਲੀਕਾਪਟਰ ਤੇ ਡਰੋਨ ਰਾਹੀਂ ਲਏ ਗਏ

ਇਸ ਦੇ ਹਵਾਈ ਦ੍ਰਿਸ਼ ਸੋਸ਼ਲ ਮੀਡੀਆ ਤੇ ਵੀ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੈਨੇਡਾ ਡੇ ਦੇ ਮੌਕੇ ਤੇ ਬ੍ਰਿਟਿਸ਼ ਕੋਲੰਬੀਆ ਤੇ ਹੋਰਨਾਂ ਸ਼ਹਿਰਾਂ 'ਚ ਵੀ ਸੱਭਿਆਚਾਰਕ ਪ੍ਰੋਗਰਾਮ ਸੰਗੀਤਕ ਪੇਸ਼ਕਾਰੀਆਂ ਫੌਜੀ ਬੈਂਡ ਅਤੇ ਪਰਿਵਾਰਾਂ ਲਈ ਮਨੋਰੰਜਨ ਗਤੀਵਿਧੀਆਂ ਦੇ ਸਿਲਸਿਲੇ ਦੀਆਂ ਸੂਚਨਾਵਾਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਫੀਫਾ ਵਿਸ਼ਵ ਕੱਪ ਕਾਰਨ ਦੇਸ਼ 'ਚ ਪਹਿਲਾਂ ਹੀ ਵੱਡੀ ਗਿਣਤੀ 'ਚ ਵਿਦੇਸ਼ੀ ਸੈਲਾਨੀ ਮੌਜੂਦ ਹੋਣ ਕਾਰਨ ਕੈਨੇਡਾ ਡੇ ਦੇ ਜਸ਼ਨਾਂ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰ ਆਗੂਆਂ ਨੇ ਦੇਸ਼ ਵਾਸੀਆਂ ਨੂੰ ਕੈਨੇਡਾ ਡੇ ਦੀਆਂ ਵਧਾਈਆਂ ਦਿੰਦਿਆਂ ਏਕਤਾ ਵਿਭਿੰਨਤਾ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕੈਨੇਡਾ ਦੀ ਰਾਜਧਾਨੀ ਆਟੋਵਾ 'ਚ ਖਰਾਬ ਮੌਸਮ ਨੇ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਭਾਰੀ ਮੀਂਹ ਤੂਫਾਨ ਅਤੇ ਘਰਾਂ 'ਚ ਪਾਣੀ ਭਰ ਜਾਣ ਕਾਰਨ ਪ੍ਰਸ਼ਾਸਨ ਨੂੰ ਸ਼ਾਮ ਦੇ ਸਾਰੇ ਪ੍ਰੋਗਰਾਮ ਸਮੇਤ ਆਤਿਸ਼ਬਾਜ਼ੀ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਕੈਨੇਡੀਅਨ ਹੈਰੀਟੇਜ ਨੇ ਇੱਕ ਬਿਆਨ 'ਚ ਕਿਹਾ ਕਿ ਜਨਤਕ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਇਹ ਮੁਸ਼ਕਲ ਫੈਸਲਾ ਲਿਆ ਗਿਆ ਏ ਸ਼ਾਮ 5:45 ਤੱਕ ਆਟੋਵਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ 99 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਅਤੇ ਰਾਤ ਤੱਕ ਹੋਰ ਮੀਂਹ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਸੀ ਦੁਪਹਿਰ ਤੋਂ ਹੀ ਲਿਬਰੇਟਨ ਫਲੈਟਸ ਪਾਰਕ ਪਾਰਲੀਮੈਂਟ ਹਿੱਲ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਾਰਕਾਂ 'ਚ ਲੱਗੇ ਇਲੈਕਟ੍ਰਾਨਿਕ ਬਿਲਬੋਰਡਾਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਦੇ ਵਿੱਚ ਦੇਖਿਆ ਗਿਆ ਕਿ ਤੇਜ਼ ਹਵਾਵਾਂ ਅਤੇ ਮੀਂਹ ਦੌਰਾਨ ਲੋਕ ਘਬਰਾਹਟ 'ਚ ਪਾਰਕਾਂ ਤੋਂ ਬਾਹਰ ਨਿਕਲ ਰਹੇ ਸਨ ਇਸ ਮੌਸਮੀ ਖਰਾਬੀ ਦਾ ਸਭ ਤੋਂ ਵੱਡਾ ਨੁਕਸਾਨ ਕੈਨੇਡੀਅਨ ਫੋਰਸਿਜ਼ ਸਨੋਬਰਡਸ ਦੇ ਪ੍ਰਦਰਸ਼ਨ ਨੂੰ ਹੋਇਆ ਇਹ ਉਨ੍ਹਾਂ ਦਾ ਕੈਨੇਡਾ ਦਿਵਸ 'ਤੇ ਆਖਰੀ ਪ੍ਰਦਰਸ਼ਨ ਹੋਣ ਵਾਲਾ ਸੀ ਕਿਉਂਕਿ ਉਨ੍ਹਾਂ ਦੇ ਜਹਾਜ਼ਾਂ ਦਾ ਫਲੀਟ ਹੁਣ ਸੇਵਾ ਮੁਕਤ ਹੋ ਰਿਹਾ ਏ ਸਮੂਹ ਨੇ ਫੇਸਬੁੱਕ 'ਤੇ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਰਾਜਧਾਨੀ ਦੇ ਆਸਮਾਨ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਉਤਸੁਕ ਸਨ ਪਰ ਮੌਸਮ ਨੇ ਸਾਥ ਨਹੀਂ ਦਿੱਤਾ ਸ਼ਹਿਰ 'ਚ ਕਈ ਥਾਵਾਂ 'ਤੇ ਬਿਜਲੀ ਗੁੱਲ ਹੋ ਗਈ ਅਤੇ ਸੜਕਾਂ ਬੰਦ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਰਹੀ ਇਸ ਦੌਰਾਨ ਪ੍ਰਸ਼ਾਸਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ 'ਤੇ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਰਿਹਾ ਸਵਿਸ ਬੈਂਕ UBS ਦੀ ਨਵੀਂ ਰਿਪੋਰਟ ਅਨੁਸਾਰ ਉੱਤਰੀ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਖਿੱਤਾ ਬਣ ਗਿਆ ਏ ਪਰ ਦੇਸ਼ਾਂ ਦੀ ਸੂਚੀ 'ਚ ਕੈਨੇਡਾ 13ਵੇਂ ਸਥਾਨ 'ਤੇ ਹੈ ਸਾਲ 2025 'ਚ ਉੱਤਰੀ ਅਮਰੀਕਾ 'ਚ ਪ੍ਰਤੀ ਬਾਲਗ ਔਸਤਨ ਨਿੱਜੀ ਦੌਲਤ 6,60,000 ਅਮਰੀਕੀ ਡਾਲਰ ਦਰਜ ਕੀਤੀ ਗਈ ਇਸ ਤੋਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਨੰਬਰ ਆਉਂਦਾ ਏ ਜਿੱਥੇ ਔਸਤਨ ਦੌਲਤ 5,90,000 ਅਮਰੀਕੀ ਡਾਲਰ ਰਹੀ ਪੱਛਮੀ ਯੂਰਪ 3,30,000 ਅਮਰੀਕੀ ਡਾਲਰ ਦੀ ਔਸਤ ਦੌਲਤ ਨਾਲ ਤੀਜੇ ਸਥਾਨ 'ਤੇ ਰਿਹਾ ਉੱਤਰੀ ਅਮਰੀਕਾ ਦੇ ਇਸ ਸਿਖਰਲੇ ਸਥਾਨ ਦਾ ਮੁੱਖ ਕਾਰਨ ਅਮਰੀਕਾ ਹੈ ਜਿੱਥੇ 2025 'ਚ ਪ੍ਰਤੀ ਬਾਲਗ ਔਸਤ ਦੌਲਤ 6,96,270 ਅਮਰੀਕੀ ਡਾਲਰ ਰਹੀ ਜੇਕਰ ਦੇਸ਼ਾਂ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ 9,10,382 ਅਮਰੀਕੀ ਡਾਲਰ ਦੀ ਔਸਤ ਦੌਲਤ ਨਾਲ ਪਹਿਲੇ ਨੰਬਰ 'ਤੇ ਹੈ ਜਦਕਿ ਅਮਰੀਕਾ ਦੂਜੇ ਸਥਾਨ 'ਤੇ ਰਿਹਾ ਕੈਨੇਡਾ 3,99,886 ਅਮਰੀਕੀ ਡਾਲਰ ਦੀ ਔਸਤ ਦੌਲਤ ਨਾਲ 13ਵੇਂ ਸਥਾਨ 'ਤੇ ਰਿਹਾ ਸਵਿਟਜ਼ਰਲੈਂਡ ਦੇ ਸਭ ਤੋਂ ਵੱਡੇ ਬੈਂਕ ਦੁਆਰਾ ਤਿਆਰ ਕੀਤੀ ਗਈ ਇਹ ਸਾਲਾਨਾ ਗਲੋਬਲ ਵੈਲਥ ਰਿਪੋਰਟ ਵਿੱਤੀ ਅਤੇ ਗੈਰ ਵਿੱਤੀ ਸੰਪਤੀਆਂ ਨੂੰ ਮਾਪ ਕੇ ਅਤੇ ਇਸ ਵਿੱਚ ਕਰਜ਼ੇ ਘਟਾ ਕੇ ਅਮਰੀਕੀ ਡਾਲਰ 'ਚ ਦੌਲਤ ਦੀ ਗਣਨਾ ਕਰਦੀ ਹੈ ਰਿਪੋਰਟ ਮੁਤਾਬਕ 2025 'ਚ ਵਿਸ਼ਵ ਪੱਧਰ 'ਤੇ ਨਿੱਜੀ ਦੌਲਤ ਦੇ ਵਿੱਚ 10.8% ਦਾ ਵਾਧਾ ਹੋਇਆ ਏ ਹਾਲਾਂਕਿ ਆਰਥਿਕ ਅਸਮਾਨਤਾ ਵੀ ਸਾਫ਼ ਨਜ਼ਰ ਆਉਂਦੀ ਹੈ ਦੁਨੀਆ ਦੀ ਸਿਰਫ 1.5% ਆਬਾਦੀ ਕੋਲ 1 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੌਲਤ ਹੈ ਜਦਕਿ 42% ਲੋਕ ਅਜਿਹੇ ਨੇ ਜਿਨ੍ਹਾਂ ਕੋਲ 10,000 ਅਮਰੀਕੀ ਡਾਲਰ ਤੋਂ ਘੱਟ ਦੀ ਸੰਪਤੀ ਹੈ ਕੈਨੇਡਾ 'ਚ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੀਆਂ ਬਹਿਸਾਂ ਦੇ ਵਿਚਕਾਰ ਇੱਕ ਨਵੀਂ ਕੈਨੇਡੀਅਨ ਡਾਇਵਰਸਿਟੀ ਸਟੱਡੀ 2026 ਸਾਹਮਣੇ ਆਈ ਹੈ ਇਸ ਰਿਪੋਰਟ ਅਨੁਸਾਰ ਲਗਭਗ 2/3 ਕੈਨੇਡੀਅਨ ਮੰਨਦੇ ਨੇ ਕਿ ਬਹੁਤ ਸੱਭਿਆਚਾਰਵਾਦ ਨੇ ਦੇਸ਼ ਦੀ ਪਛਾਣ ਨੂੰ ਸਕਾਰਾਤਮਕ ਰੂਪ 'ਚ ਪ੍ਰਭਾਵਿਤ ਕੀਤਾ ਏ ਇਹ ਅਧਿਐਨ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਐਨਵਾਇਰਨਿਕਸ ਇੰਸਟੀਚਿਊਟ ਅਤੇ ਗਲੋਬਲ ਮਾਈਗ੍ਰੇਸ਼ਨ ਇੰਸਟੀਚਿਊਟ ਦੁਆਰਾ 6,818 ਕੈਨੇਡੀਅਨਜ਼ ਦੇ ਸਰਵੇਖਣ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਏ ਹਾਲਾਂਕਿ ਕੈਨੇਡਾ 'ਚ ਕੋਵਿਡ-19 ਮਹਾਂਮਾਰੀ ਤੋਂ ਬਾਅਦ ਜਨਸੰਖਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਸੀ ਜਿਸ ਕਾਰਨ ਰਾਜਨੀਤੀ 'ਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਗਿਆ ਸਰਵੇਖਣ ਅਨੁਸਾਰ ਸਿਰਫ 20% ਕੈਨੇਡੀਅਨਜ਼ ਨੇ ਇਮੀਗ੍ਰੇਸ਼ਨ ਬਾਰੇ ਪੂਰੀ ਤਰ੍ਹਾਂ ਸਕਾਰਾਤਮਕ ਰਾਏ ਪ੍ਰਗਟਾਈ ਹੈ ਅਤੇ 1/3 ਲੋਕਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਦਾ ਪੱਧਰ ਬਹੁਤ ਜ਼ਿਆਦਾ ਏ ਇਸੇ ਦਬਾਅ ਕਾਰਨ ਮੌਜੂਦਾ ਸਰਕਾਰ ਨੇ ਇਮੀਗ੍ਰੇਸ਼ਨ ਦੇ ਟੀਚਿਆਂ 'ਚ ਕਟੌਤੀ ਵੀ ਕੀਤੀ ਹੈ ਹਾਲਾਂਕਿ ਐਨਵਾਇਰਨਿਕਸ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਐਂਡਰਿਊ ਪਾਰਕਿਨ ਨੇ ਕਿਹਾ ਕਿ ਇਮੀਗ੍ਰੈਂਟਸ ਦੀ ਗਿਣਤੀ ਬਾਰੇ ਚਿੰਤਾਵਾਂ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਵਿਭਿੰਨਤਾ ਦੇ ਖਿਲਾਫ਼ ਨੇ 60% ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਇਮੀਗ੍ਰੈਂਟਸ ਦਾ ਪੂਰੀ ਤਰ੍ਹਾਂ ਸਵਾਗਤ ਕਰਨਾ ਚਾਹੀਦਾ ਹੈ ਸਰਵੇਖਣ 'ਚ ਸ਼ਾਮਲ 65% ਲੋਕਾਂ ਨੇ ਰਾਏ ਦਿੱਤੀ ਹੈ ਕਿ ਕੈਨੇਡਾ ਨੂੰ ਇਮੀਗ੍ਰੈਂਟਸ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੇ ਮੂਲ ਦੇਸ਼ ਦੀ ਬਜਾਏ ਉਨ੍ਹਾਂ ਦੀ ਸਿੱਖਿਆ ਤੇ ਹੁਨਰ ਨੂੰ ਪਹਿਲ ਦੇਣੀ ਚਾਹੀਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਆਰਥਿਕ ਵਿਕਾਸ ਲਈ ਸਿਰਫ ਗਿਣਤੀ ਵਧਾਉਣਾ ਕਾਫੀ ਨਹੀਂ ਹੈ ਸਗੋਂ ਹਿਊਮਨ ਕੈਪੀਟਲ ਯਾਨੀ ਹੁਨਰ ਦੇ ਪੱਧਰ ਨੂੰ ਉੱਚਾ ਚੁੱਕਣਾ ਜ਼ਰੂਰੀ ਹੈ ਟੋਰਾਂਟੋ ਦੇ ਰਹਿਣ ਵਾਲੇ ਮਹਿਕ ਪਟੇਜਾ ਅਤੇ ਰਜਤ ਚਤੁਰਵੇਦੀ

ਦੀ ਵਰਗੇ ਨਵੇਂ ਪ੍ਰਵਾਸੀਆਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਸੱਭਿਆਚਾਰ ਬਹੁਤ ਹੀ ਸਵਾਗਤਯੋਗ ਹੈ ਕੈਨੇਡਾ 'ਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦਾ ਮਿਲਣਾ ਜੁਲਣਾ ਹੀ ਇਸ ਦੇਸ਼ ਨੂੰ ਵਿਸ਼ੇਸ਼ ਬਣਾਉਂਦਾ ਹੈ ਸਰਵੇਖਣ 'ਚ ਸ਼ਾਮਲ 87% ਲੋਕਾਂ ਨੇ ਕਿਹਾ ਕਿ ਕੈਨੇਡਾ ਦੀ ਇਹ ਬਹੁਤ ਸੱਭਿਆਚਾਰਕ ਪਛਾਣ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਕੈਨੇਡਾ ਅਤੇ ਮੈਕਸੀਕੋ ਨਾਲ ਚੱਲ ਰਹੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰੀਅਰ ਨੇ ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹਾਲਾਂਕਿ ਇਹ ਫੈਸਲਾ ਸਮਝੌਤੇ ਨੂੰ ਤੁਰੰਤ ਖਤਮ ਨਹੀਂ ਕਰਦਾ ਕਿਉਂਕਿ 2036 ਤੱਕ ਲਾਗੂ ਰਹੇਗਾ ਪਰ ਇਸ ਨਾਲ ਹੁਣ ਨਵੇਂ ਸਿਰੇ ਤੋਂ ਸਖ਼ਤ ਗੱਲਬਾਤ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ ਟਰੰਪ ਪ੍ਰਸ਼ਾਸਨ ਦਾ ਮੁੱਖ ਉਦੇਸ਼ ਅਮਰੀਕਾ ਦੇ ਵਪਾਰਕ ਘਾਟੇ ਨੂੰ ਘਟਾਉਣਾ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਉਸ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਵੇਂ ਰਾਸ਼ਟਰਪਤੀ ਟਰੰਪ ਚਾਹੁੰਦੇ ਸਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੋਸ਼ ਲਾਇਆ ਕਿ ਕੈਨੇਡਾ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ 'ਚ ਅਸਫਲ ਰਿਹਾ ਏ ਜਦਕਿ ਮੈਕਸੀਕੋ ਦਾ ਰਵੱਈਆ ਵਧੇਰੇ ਉਸਾਰੂ ਰਿਹਾ ਅਮਰੀਕਾ ਸਟੀਲ ਐਲੂਮੀਨੀਅਮ ਆਟੋਮੋਬਾਈਲ ਅਤੇ ਲੱਕੜ ਵਰਗੇ ਖੇਤਰਾਂ 'ਚ ਟੈਰਿਫ ਨੂੰ ਲੈ ਕੇ ਸਖ਼ਤ ਨੀਤੀਆਂ 'ਤੇ ਅੜਿਆ ਹੋਇਆ ਏ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੈਬਲੈਂਕ ਨੇ ਕਿਹਾ ਏ ਕਿ ਕੈਨੇਡਾ ਅਮਰੀਕਾ ਨਾਲ ਗੱਲਬਾਤ ਜਾਰੀ ਰੱਖਣ ਲਈ ਵਚਨਬੱਧ ਹੈ ਕੈਨੇਡਾ ਲਈ ਇਹ ਸਮਝੌਤਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਤਹਿਤ ਕੈਨੇਡਾ ਦੇ ਲਗਭਗ 90% ਨਿਰਯਾਤ ਨੂੰ ਅਮਰੀਕੀ ਟੈਰਿਫਸ ਤੋਂ ਛੋਟ ਮਿਲਦੀ ਹੈ ਕੈਨੇਡਾ ਸਟੀਲ ਅਤੇ ਲੱਕੜ ਸਮੇਤ ਕਈ ਉਤਪਾਦਾਂ 'ਤੇ ਲੱਗੇ ਟੈਕਸਾਂ 'ਚ ਰਾਹਤ ਚਾਹੁੰਦਾ ਏ ਦੂਜੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨੇ ਇਸ ਐਲਾਨ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਦਾ ਦੌਰ ਜਾਰੀ ਰਹੇਗਾ ਅਤੇ ਭਵਿੱਖ 'ਚ ਸਮਝੌਤੇ ਨੂੰ ਵਧਾਉਣ ਲਈ ਸਮਝੌਤਾ ਕੀਤਾ ਜਾ ਸਕਦਾ ਹੈ ਮੈਕਸੀਕੋ ਤੇ ਅਮਰੀਕਾ ਵਿਚਾਲੇ 20 ਜੁਲਾਈ ਦੇ ਹਫ਼ਤੇ ਦੌਰਾਨ ਗੱਲਬਾਤ ਦਾ ਤੀਜਾ ਦੌਰ ਤੈਅ ਏ ਇਹ ਸਮਝੌਤਾ ਲਾਗੂ ਹੋਣ ਤੋਂ ਬਾਅਦ ਤਿੰਨਾਂ ਦੇਸ਼ਾਂ ਵਿਚਾਲੇ ਵਪਾਰ 'ਚ 37% ਦਾ ਵਾਧਾ ਹੋਇਆ ਏ ਜੋ ਹੁਣ 1.9 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ ਹਾਲਾਂਕਿ ਅਮਰੀਕਾ ਦਾ ਵਪਾਰਕ ਘਾਟਾ ਵਧਣਾ ਰਾਸ਼ਟਰਪਤੀ ਟਰੰਪ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਏ ਆਉਣ ਵਾਲੇ ਸਮੇਂ 'ਚ ਕੈਨੇਡਾ ਤੇ ਅਮਰੀਕਾ ਵਿਚਾਲੇ ਹੋਣ ਵਾਲੀ ਗੱਲਬਾਤ ਇਹ ਤੈਅ ਕਰੇਗੀ ਕਿ ਇਹ ਵਪਾਰਕ ਸਬੰਧ ਕਿਹੜੀ ਦਿਸ਼ਾ ਵੱਲ ਵਧਣਗੇ ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਦੌਰਾਨ ਟਿਕਟਾਂ ਨਾ ਮਿਲਣ ਕਾਰਨ ਪ੍ਰਸ਼ੰਸਕਾਂ ਨੇ ਟਿਕਟ ਰੀਸੇਲ ਪਲੇਟਫਾਰਮ ਸਟੱਬਹੱਬ ਇੰਕ ਖਿਲਾਫ਼ ਮੈਨਹਟਨ ਦੀ ਫੈਡਰਲ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਏ ਪ੍ਰਸ਼ੰਸਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਭਾਰੀ ਕੀਮਤਾਂ ਚੁਕਾ ਕੇ ਟਿਕਟਾਂ ਖਰੀਦੀਆਂ ਸਨ ਪਰ ਕੰਪਨੀ ਨੇ ਉਨ੍ਹਾਂ ਨੂੰ ਸਮੇਂ ਸਿਰ ਟਿਕਟਾਂ ਡਿਲੀਵਰ ਨਹੀਂ ਕੀਤੀਆਂ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨਿਰਾਸ਼ਾ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਮੈਕਸੀਕੋ ਤੇ ਕੈਨੇਡਾ 'ਚ ਚੱਲ ਰਹੇ ਇਸ ਟੂਰਨਾਮੈਂਟ ਦੌਰਾਨ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦਾ ਗੁੱਸਾ ਸਾਫ਼ ਦਿਖਾਈ ਦੇ ਰਿਹਾ ਏ ਕਈ ਪ੍ਰਸ਼ੰਸਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ ਮੈਚ ਦੇਖਣ ਲਈ ਬਹੁਤ ਦੂਰ ਦੁਰਾਡੇ ਤੋਂ ਯਾਤਰਾ ਕੀਤੀ ਸੀ ਪਰ ਟਿਕਟਾਂ ਕੈਂਸਲ ਹੋਣ ਕਾਰਨ ਉਨ੍ਹਾਂ ਦੀ ਯਾਤਰਾ ਤੇ ਰਿਹਾਇਸ਼ ਦਾ ਸਾਰਾ ਖਰਚਾ ਬਰਬਾਦ ਹੋ ਗਿਆ ਸ਼ਿਕਾਇਤ 'ਚ ਕਿਹਾ ਗਿਆ ਕਿ ਸਟੱਬਹੱਬ ਨੇ ਪ੍ਰਸ਼ੰਸਕਾਂ ਨੂੰ ਝੂਠ ਬੋਲਿਆ ਤੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਜਦਕਿ ਰੀਫੰਡ ਦੇਣ ਨਾਲ ਉਨ੍ਹਾਂ ਦਾ ਵਿੱਤੀ ਨੁਕਸਾਨ ਪੂਰਾ ਨਹੀਂ ਹੋਇਆ ਦੂਜੇ ਪਾਸੇ ਸਟੱਬਹੱਬ ਨੇ ਇਨ੍ਹਾਂ ਸਮੱਸਿਆਵਾਂ ਲਈ ਫੀਫਾ ਦੇ ਟਿਕਟਿੰਗ ਢਾਂਚੇ ਨੂੰ ਜ਼ਿੰਮੇਵਾਰ ਦੱਸਿਆ ਹੈ ਹਾਲਾਂਕਿ ਫੀਫਾ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸਿਰਫ ਉਨ੍ਹਾਂ ਦੇ ਅਧਿਕਾਰਤ ਪਲੇਟਫਾਰਮ ਤੋਂ ਹੀ ਟਿਕਟ ਖਰੀਦਣ ਜੋ ਕਿ ਭਰੋਸੇਯੋਗ ਹੈ ਇਸ ਮੁਕੱਦਮੇ ਰਾਹੀਂ ਪ੍ਰਭਾਵਿਤ ਹਜ਼ਾਰਾਂ ਪ੍ਰਸ਼ੰਸਕਾਂ ਲਈ ਘੱਟੋ ਘੱਟ 5 ਮਿਲੀਅਨ ਅਮਰੀਕੀ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਸ਼ਿਕਾਇਤ 'ਚ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਅਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਦੋਸ਼ ਲਾਏ ਗਏ ਨੇ ਇਸ ਮਾਮਲੇ ਨੇ ਖੇਡ ਟਿਕਟਿੰਗ ਉਦਯੋਗ 'ਚ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ 'ਚ ਫੀਫਾ ਵਰਲਡ ਕੱਪ ਦੇ 2 ਮੈਚ ਬਾਕੀ ਨੇ ਸੂਬਾਈ ਸਰਕਾਰ ਇਸ ਟੂਰਨਾਮੈਂਟ ਨੂੰ ਆਰਥਿਕ ਤੌਰ ਤੇ ਸਫਲ ਦੱਸ ਰਹੀ ਹੈ ਪਰ ਸਥਾਨਕ ਕਾਰੋਬਾਰੀਆਂ ਦਾ ਤਜਰਬਾ ਮਿਲਿਆ ਜੁਲਿਆ ਏ ਬੀਸੀ ਦੀ ਸੈਰ ਸਪਾਟਾ ਮੰਤਰੀ ਐਨ ਕਾਂਗ ਨੇ ਦਾਅਵਾ ਕੀਤਾ ਹੈ ਕਿ ਟੂਰਨਾਮੈਂਟ ਨੇ 12 ਰੈਸਟੋਰੈਂਟਸ ਅਤੇ ਰਿਟੇਲ ਸਟੋਰਾਂ ਨੂੰ ਤੁਰੰਤ ਲਾਭ ਪਹੁੰਚਾਇਆ ਏ ਅੰਕੜਿਆਂ ਮੁਤਾਬਕ 11 ਤੋਂ 28 ਜੂਨ ਦਰਮਿਆਨ 3,30,000 ਤੋਂ ਵੱਧ ਲੋਕਾਂ ਨੇ ਫੀਫਾ ਫੈਨ ਫੈਸਟੀਵਲ 'ਚ ਸ਼ਿਰਕਤ ਕੀਤੀ ਬੀਸੀ ਰੈਸਟੋਰੈਂਟ ਅਤੇ ਫੂਡ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਇਆਨ ਟੋਸਟਨਸਨ ਨੇ ਕਿਹਾ ਹੈ ਕਿ ਫੈਨ ਜ਼ੋਨ ਦੇ ਨੇੜੇ ਦੇ ਇਲਾਕਿਆਂ 'ਚ ਕਾਰੋਬਾਰ 'ਚ 40% ਤੋਂ ਲੈ ਕੇ ਦੁੱਗਣਾ ਤੱਕ ਵਾਧਾ ਦੇਖਿਆ ਗਿਆ ਏ ਹਾਲਾਂਕਿ ਇਹ ਵਾਧਾ ਹਰ ਥਾਂ ਇੱਕੋ ਜਿਹਾ ਨਹੀਂ ਹੈ ਗ੍ਰੀਨਵਿਲ ਆਈਲੈਂਡ ਵਰਗੇ ਪ੍ਰਸਿੱਧ ਸਥਾਨਾਂ 'ਤੇ ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਭੀੜ ਹੋਣ ਦੇ ਬਾਵਜੂਦ ਖਰੀਦਦਾਰੀ ਘੱਟ ਹੈ ਕਿਉਂਕਿ ਨਿਯਮਿਤ ਗਾਹਕ ਭੀੜ ਤੋਂ ਬਚਣ ਲਈ ਉੱਥੇ ਨਹੀਂ ਆ ਰਹੇ ਇਸ ਤੋਂ ਇਲਾਵਾ ਹੋਟਲ ਉਦਯੋਗ ਲਈ ਇਹ ਸਮਾਂ ਉਮੀਦ ਤੋਂ ਉਲਟ ਰਿਹਾ ਏ ਬਜਟ ਅਤੇ ਲਗਜ਼ਰੀ ਦੋਵਾਂ ਤਰ੍ਹਾਂ ਦੇ ਹੋਟਲਾਂ 'ਚ ਜੂਨ ਦੇ ਮਹੀਨੇ ਆਮ ਨਾਲੋਂ ਘੱਟ ਬੁਕਿੰਗ ਦੇਖੀ ਗਈ ਹੈ ਹੋਟਲ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਗਲਤ ਜਾਣਕਾਰੀ ਕਾਰਨ ਸੈਲਾਨੀਆਂ ਨੂੰ ਲੱਗਿਆ ਕਿ ਕੋਈ ਕਮਰਾ ਉਪਲਬਧ ਨਹੀਂ ਹੈ ਇਸ ਲਈ ਉਹ ਦੂਰ ਰਹਿ ਕੁਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਟੂਰਨਾਮੈਂਟ ਦਾ 3 ਦੇਸ਼ਾਂ ਅਤੇ 16 ਸ਼ਹਿਰਾਂ 'ਚ ਵੰਡੇ ਹੋਣ ਕਾਰਨ ਵਪਾਰ ਦਾ ਵਹਾਅ ਵੰਡਿਆ ਗਿਆ ਏ ਨਾਲ ਹੀ ਬਹੁਤ ਸਾਰੇ ਪ੍ਰਸ਼ੰਸਕ ਹੋਟਲਾਂ ਦੀ ਬਜਾਏ ਦੋਸਤਾਂ ਰਿਸ਼ਤੇਦਾਰਾਂ ਜਾਂ ਕੈਂਪਿੰਗ ਸਾਈਟਸ 'ਤੇ ਰਹਿਣ ਨੂੰ ਤਰਜੀਹ ਦੇ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਵਰਲਡ ਕੱਪ ਦਾ ਆਰਥਿਕ ਪ੍ਰਭਾਵ ਸਿਰਫ ਮੈਚਾਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਇੱਕ ਲੰਬੇ ਸਮੇਂ ਦੀ ਰਣਨੀਤੀ ਹੈ ਸੂਬੇ ਨੂੰ ਉਮੀਦ ਹੈ ਕਿ ਇਸ ਟੂਰਨਾਮੈਂਟ ਤੋਂ ਬਾਅਦ ਅਗਲੇ 5 ਸਾਲਾਂ 'ਚ 10 ਲੱਖ ਵਾਧੂ

0: ਸੈਲਾਨੀ ਆਉਣਗੇ ਅਤੇ 1 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਪੰਜਾਬੀ ਦੋਸ਼ੀ ਕਰਾਰ, ਮੁਲਜ਼ਮ ਜਗਪ੍ਰੀਤ ਸਿੰਘ ਨੂੰ ਸੁਣਾਈ ਜਾ ਸਕਦੀ ਹੈ ਉਮਰ ਕੈਦ ਦੀ ਸਜ਼ਾ। ਕੈਨੇਡੀਅਨ ਪਰਿਵਾਰਾਂ ਦੇ ਖਾਤੇ 'ਚ ਆਉਣਗੇ 1124 ਡਾਲਰ, 2025 ਦੀ ਟੈਕਸ ਰਿਟਰਨ ਦੇ ਆਧਾਰ ਤੇ ਚੁਣੇ ਜਾਣਗੇ ਪਰਿਵਾਰ। ਕੈਨੇਡਾ ਡੇ ਮੌਕੇ ਦੇਸ਼ ਭਰ ਤੋਂ ਜਸ਼ਨਾਂ ਦੀਆਂ ਖਬਰਾਂ ਆ ਰਹੀਆਂ ਸਾਹਮਣੇ। ਪਹਾੜਾਂ ਦੀ ਢਲਾਣ ਤੇ ਬਣਾਏ ਝੰਡੇ ਨੂੰ ਦੇਖਣ ਪਹੁੰਚੇ ਹਜ਼ਾਰਾਂ ਲੋਕ। ਖਰਾਬ ਮੌਸਮ ਕਾਰਨ ਕੈਨੇਡਾ ਦਿਵਸ ਦੇ ਸ਼ਾਮ ਦੇ ਸਮਾਗਮ ਰੱਦ। ਓਟਵਾ 'ਚ ਭਾਰੀ ਮੀਂਹ ਤੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ। www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक।
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat he immigration ate insurance diyan sewawan ਪ੍ਰਦਾਨ ਕਰਦੇ ਹਨ। ਸਾਨੂੰ ਸੰਪਰਕ ਕਰਨ ਲਈ 403-225-1111। ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ।
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ।
5: 403-225-1111।
4: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ, ਸਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ, ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ। ਵੈਦਰ ਯੂਅਰ ਇਨ ਕੈਲਗਰੀ, ਏਅਰਡਰੀ, ਚੈਸਟਰਮੀਅਰ, ਕੋਕਰੇਨ, or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,

0: ਇਨਵਾਈਟ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ

0: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
2: ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਬੀਪੀ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਡਾ ਬੀਪੀ ਵੱਧਦਾ ਹੈ ਤੇ ਕਈ ਲੋਕ ਕਹਿੰਦੇ ਆ ਸਾਡਾ ਬੀਪੀ ਘਟਦਾ ਆ ਕਈ ਕਹਿੰਦੇ ਆ ਵਧਿਆ ਹੋਇਆ ਬੀਪੀ ਖਤਰਨਾਕ ਹੈ ਤੇ ਕਈ ਕਹਿੰਦੇ ਆ ਉਸ ਤੋਂ ਵੱਧ ਖਤਰਨਾਕ ਤਾਂ ਘਟਿਆ ਹੋਇਆ ਬੀਪੀ ਹੈ ਆਖਿਰ ਬੀਪੀ ਦੀ ਸਮੱਸਿਆ ਕਿਉਂ ਹੁੰਦੀ ਹੈ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਆ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਅੰਮ੍ਰਿਤਪਾਲ ਸਿੰਘ ਹੋਰੀ ਦਰਸ਼ਕੋ ਮੈਂ ਤੁਹਾਨੂੰ ਦੱਸਦਿਆਂ ਕਿ ਇਹਨਾਂ ਨੇ PGI ਚੰਡੀਗੜ੍ਹ ਤੋਂ MD ਮੈਡੀਸਨ ਦੇ ਵਿੱਚ ਕੀਤੀ ਹੈ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
3: ਹਾਂਜੀ ਸ਼ੁਕਰੀਆ ਜੀ ਮੈਡਮ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
2: ਜੀ ਸਰ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਬੀਪੀ ਹੁੰਦਾ ਕੀ ਹੈ ਜੀ ਜੇ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਸ ਨੂੰ ਸਮਝਣਾ ਹੋਵੇ ਜੀ
3: ਮੈਡਮ ਬੀਪੀ ਦੀ ਫੁੱਲ ਫਾਰਮ ਹੈ ਬਲੱਡ ਪ੍ਰੈਸ਼ਰ ਬਲੱਡ ਸਾਡਾ ਖੂਨ ਹੋ ਗਿਆ ਤੇ ਪ੍ਰੈਸ਼ਰ ਉਹਦਾ ਪ੍ਰੈਸ਼ਰ ਹੋ ਗਿਆ ਦਿਲ ਦਾ ਕੰਮ ਕੀ ਹੈ ਵੀ ਇਹਨੇ ਸਾਰੇ ਸਰੀਰ ਨੂੰ ਖੂਨ ਪਹੁੰਚਾਉਣਾ ਹੁਣ ਉਹ ਜਿਹੜਾ ਖੂਨ ਜਦੋਂ ਸਾਡੀਆਂ ਨਾੜਾਂ ਦੇ ਵਿੱਚੋਂ ਜਾਂਦਾ ਖੂਨ ਵਾਲੀਆਂ ਨਾੜਾਂ ਦੇ ਵਿੱਚੋਂ ਜਿੱਦਾਂ ਜਿੱਦਾਂ ਦਿਲ ਤੋਂ ਨਾੜਾਂ ਨਿਕਲ ਕੇ ਜਾਂਦੀਆਂ ਨੇ ਦੂਰ ਤੱਕ ਉਹ ਜਾਂਦੇ ਜਾਂਦੇ ਪਤਲੀਆਂ ਜਿਵੇਂ ਮੋਟਰ ਤੋਂ ਪਾਣੀ ਨਿਕਲਦਾ ਉਹ ਪਹਿਲਾਂ ਪਾਣੀ ਇਕੱਠਾ ਹੁੰਦਾ ਫਿਰ ਉਹ ਅੱਡ ਅੱਡ ਆੜਾਂ ਦੇ ਵਿੱਚ ਜਾਂਦਾ ਇਸੇ ਤਰੀਕੇ ਦੇ ਨਾਲ ਸਾਡਾ ਖੂਨ ਜਦੋਂ ਇੱਕ ਜਗ੍ਹਾ ਤੋਂ ਨਿਕਲਦਾ ਫਿਰ ਉਹ ਤੋਂ ਅੱਡ ਅੱਡ ਵੰਡੀਆਂ ਜਾਂਦੀਆਂ ਨੇ ਨਾੜਾਂ ਹੁਣ ਜਦੋਂ ਸਾਡੀਆਂ ਨਾੜਾਂ ਜਿਹੜੀਆਂ ਇਨੀਸ਼ਲੀ ਨਾੜਾਂ ਜਿਹੜੀਆਂ ਦਿਲ ਦੇ ਕੋਲ ਹੁੰਦੀਆਂ ਨੇ ਸਪੈਸ਼ਲੀ ਜਿੱਥੇ ਆਪਾਂ ਬੀਪੀ ਚੈੱਕ ਕਰਦੇ ਜਿਵੇਂ ਬਾਂਹ ਦੀਆਂ ਨਾੜਾਂ ਸਾਡੀਆਂ ਹੋ ਗਈਆਂ ਇੱਥੋਂ ਖੂਨੀ ਦੇ ਕੋਲ ਹੋ ਗਈਆਂ ਜਾਂ ਲੱਤ ਤੇ ਸਪੈਸ਼ਲੀ ਅਸੀਂ ਬੀਪੀ ਇੱਥੋਂ ਚੈੱਕ ਕਰਦੇ ਹਾਂ ਉਹਦੇ ਵਿੱਚ ਜਦੋਂ ਖੂਨ ਸਾਡਾ ਫਲੋ ਕਰਦਾ ਜਾਂਦਾ ਉਹਦਾ ਵੱਧ ਤੋਂ ਵੱਧ ਪ੍ਰੈਸ਼ਰ ਤੇ ਘੱਟ ਤੋਂ ਘੱਟ ਪ੍ਰੈਸ਼ਰ ਜਿਹੜਾ ਹੁੰਦਾ ਖੂਨ ਦਾ ਕਿਉਂਕਿ ਪ੍ਰੈਸ਼ਰ ਉਹਨੂੰ ਚਾਹੀਦਾ ਜਾਣ ਦੇ ਵਾਸਤੇ ਉਸ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਨੇ ਤਾਂ ਹੀ ਇਹ ਆਪਾਂ ਜਦੋਂ ਬਲੱਡ ਪ੍ਰੈਸ਼ਰ ਚੈੱਕ ਕਰਾਉਂਦੇ ਉਹ 2 ਵੈਲਿਊ ਹੁੰਦੀਆਂ ਨੇ ਜੀ 120/80 ਕਹਿ ਦਿੰਦੇ ਨੇ ਜਿਹਨੂੰ ਨੋਰਮਲ ਬੀਪੀ 120 ਜਿਹੜਾ ਸਿਸਟੋਲਿਕ ਬੀਪੀ ਹੁੰਦਾ ਜਿਹੜਾ ਉੱਪਰ ਵਾਲਾ ਬੀਪੀ ਆਪਾਂ ਕਹਿੰਦੇ ਹਾਈਐਸਟ ਪ੍ਰੈਸ਼ਰ ਜਦੋਂ ਨਾੜਾਂ ਦੇ ਵਿੱਚੋਂ ਖੂਨ ਜਾ ਰਿਹਾ ਉਹਦਾ ਜਿਹੜਾ ਮੈਕਸੀਮਮ ਪ੍ਰੈਸ਼ਰ ਹੁੰਦਾ ਉਹ 120 ਹੈ ਤੇ ਜਿਹੜਾ ਘੱਟ ਜਦੋਂ ਲੋਐਸਟ ਪ੍ਰੈਸ਼ਰ ਹੁੰਦਾ ਉਹ 80 ਹੈ ਇਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਨੇ
2: ਸਰ ਖਤਰਨਾਕ ਕਿਹੜਾ ਹੁੰਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਵਧਿਆ ਹੋਇਆ ਬੀਪੀ ਖਤਰਨਾਕ ਹੈ ਬਹੁਤ ਸਾਰੇ ਕਹਿੰਦੇ ਵਧਿਆ ਇੰਨਾ ਖਤਰਨਾਕ ਨਹੀਂ ਜਿੰਨਾ ਘਟਿਆ ਖਤਰਨਾਕ ਹੈ ਡਾਕਟਰੀ ਭਾਸ਼ਾ ਦੇ ਵਿੱਚ ਕਿਸ ਨੂੰ ਖਤਰਨਾਕ ਮੰਨਿਆ ਜਾਂਦਾ
3: ਮੈਡਮ ਦੇਖੋ ਦੋਨੇ ਹੀ ਖਤਰਨਾਕ ਹੋ ਸਕਦੇ ਨੇ ਪਰ ਜਿਹੜਾ ਸਾਡਾ ਮੈਜੋਰਟੀ ਹੈ ਕਿ ਹਾਈਪਰ ਟੈਂਸ਼ਨ ਜਿਹਨੂੰ ਅਸੀਂ ਹਾਈਪਰ ਜ਼ਿਆਦਾ ਟੈਂਸ਼ਨ ਟੈਂਸ਼ਨ ਪ੍ਰੈਸ਼ਰ ਨੂੰ ਵੀ ਇੱਕ ਟੈਂਸ਼ਨ ਕਹਿ ਦਿੰਦੇ ਨੇ ਸੋ ਇਹ ਟੈਂਸ਼ਨ ਦਿਮਾਗ ਦੀ ਟੈਂਸ਼ਨ ਨਹੀਂ ਹੁੰਦੀ ਇਹ ਬਲੱਡ ਪ੍ਰੈਸ਼ਰ ਦੀ ਜਿਹੜੀ ਨਾੜਾਂ ਦੀ ਟੈਂਸ਼ਨ ਹੈ ਇਸ ਕਰਕੇ ਇਹਨੂੰ ਹਾਈਪਰ ਟੈਂਸ਼ਨ ਕਿਹਾ ਜਾਂਦਾ ਹੈ ਜਿਹੜਾ ਵੱਧ ਬੀਪੀ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਘੱਟ ਬੀਪੀ ਮੈਂ ਤੁਹਾਨੂੰ ਬਾਅਦ 'ਚ ਡਿਸਕਸ ਕਰਾਂਗਾ ਉਹ ਕਿਵੇਂ ਖਤਰਨਾਕ ਹੈ ਵੱਧ ਬੀਪੀ ਕਿਵੇਂ ਖਤਰਨਾਕ ਹੈ ਵੱਧ ਬੀਪੀ ਜਿਹੜਾ ਹੈ ਉਹ ਸਾਡੇ ਸਰੀਰ ਦੇ ਕਿਸੇ ਵੀ ਅੰਗ ਨੂੰ ਖਰਾਬ ਕਰ ਸਕਦਾ ਹੁਣ ਤੁਸੀਂ ਇਹ ਮੈਂ ਤੁਹਾਨੂੰ ਇਸ ਤਰੀਕੇ ਨਾਲ ਸਮਝਾਉਂਦਾ ਵੀ ਜਿਵੇਂ ਦਿਲ ਤੋਂ ਨਾੜਾਂ ਨਿਕਲ ਕੇ ਜਾਂਦੀਆਂ ਨੇ ਉਹ ਪਹਿਲਾਂ ਤਾਂ ਮੋਟੀ ਨਾੜ ਹੈ ਉਹ ਗਾਂ ਅੱਗੇ ਜਾਂਦੀਆਂ ਜਾਂਦੀਆਂ ਪਤਲੀਆਂ ਹੁੰਦੀਆਂ ਜਾਂਦੀਆਂ ਨੇ ਜਿਵੇਂ ਜਿਹੜੀ ਗੁਰਦੇ 'ਚ ਜਾਊਗੀ ਉਹ ਬਹੁਤ ਪਤਲੀ ਹੋਊਗੀ ਫੇਫੜਿਆਂ 'ਚ ਜਾਊਗੀ ਪਤਲੀ ਹੋਊਗੀ ਜਾਂ ਅੰਗਾਂ 'ਚ ਜਿਵੇਂ ਵੀ ਸਾਡੇ ਨਾੜਾਂ 'ਚ ਲੱਤਾਂ 'ਚ ਜਾਂਦੀਆਂ ਨੇ ਉਹ ਪਤਲੀਆਂ ਹੁੰਦੀਆਂ ਜਾਂਦੀਆਂ ਨੇ ਜਿਸ ਹਿਸਾਬ ਨਾਲ ਅੰਗ ਹੈ ਜਿਸ ਹਿਸਾਬ ਨਾਲ ਅੰਗ ਨੂੰ ਖੂਨ ਦੀ ਲੋੜ ਹੈ ਉਸ ਹਿਸਾਬ ਨਾਲ ਪਤਲੀਆਂ ਜਾਂਦੀਆਂ ਨੇ ਹੁੰਦੀਆਂ ਜਾਂਦੀਆਂ ਨੇ ਅਗਰ ਪ੍ਰੈਸ਼ਰ ਜ਼ਿਆਦਾ ਹੋਏਗਾ ਤਾਂ ਉਹ ਕਿਤੇ ਵੀ ਜਾ ਕੇ ਨਾੜ ਫਟ ਸਕਦੀ ਹੈ ਅਗਰ ਉਹ ਨਾੜ ਫਟੇਗੀ ਉੱਥੇ ਬਲੀਡਿੰਗ ਹੋ ਜੂਗੀ ਜਿਵੇਂ ਦਿਮਾਗ ਦੇ ਵਿੱਚ ਕਹਿੰਦੇ ਜੀ ਨਾੜ ਫਟ ਗਈ ਕਿਸੇ ਨੂੰ ਦਿਮਾਗ ਦਾ ਅਟੈਕ ਆ ਗਿਆ ਉਹ ਖਤਰਨਾਕ ਹੋ ਸਕਦਾ ਅਗਰ ਉਹ ਗੁਰਦਿਆਂ 'ਚ ਜਾ ਕੇ ਨਾੜ ਦਿੱਕਤ ਕਰਦੀ ਹੈ ਤਾਂ ਉੱਥੇ ਜਾ ਕੇ ਸਾਡੇ ਗੁਰਦਿਆਂ 'ਚ ਖਰਾਬੀ ਆਉਣ ਲੱਗ ਪੈਂਦੀ ਹੈ ਸੋ ਜਿਹੜਾ ਵਧਿਆ ਬੀਪੀ ਹੈਗਾ ਹੈ ਇਹ ਜ਼ਿਆਦਾ ਖਤਰਨਾਕ ਹੈ ਘਟਿਆ ਕਿਵੇਂ ਖਤਰਨਾਕ ਹੈ ਬੀਪੀ ਅਗਰ ਘੱਟ ਜਾਂਦਾ ਬੀਪੀ ਘਟਣ ਦੇ ਕਾਰਨ ਕੀ ਹੋ ਸਕਦੇ ਨੇ ਉਹਦੇ 'ਚ ਸੈਂਕੜੇ ਕਾਰਨ ਆ ਜਾਂਦੇ ਨੇ ਸਪੈਸ਼ਲੀ ਜਿਵੇਂ ਖੂਨ ਦੀ ਕਮੀ ਬੋਡੀ ਦੇ ਵਿੱਚ ਆ ਜਾਂਦੀ ਉਹਦੇ ਕਰਕੇ ਬੀਪੀ ਘੱਟ ਸਕਦਾ ਅਗਰ ਅਸੀਂ ਫਲੂਇਡ ਪਾਣੀ ਘੱਟ ਲੈ ਰਹੇ ਹਾਂ ਉਹਦੇ ਕਰਕੇ ਘੱਟ ਸਕਦਾ ਅਗਰ ਵੀਕਨੈਸ ਬੋਡੀ ਆ ਗਈ ਉਹਦੇ 'ਚ ਘੱਟ ਸਕਦਾ ਦਵਾਈਆਂ ਜਿਹੜੀਆਂ ਬੀਪੀ ਵਾਲੀਆਂ ਅਗਰ ਉਹ ਵੱਧ ਮਾਤਰਾ 'ਚ ਜਾਂ ਇਨਐਪਰੋਪਰੀਏਟਲੀ ਲਈਆਂ ਗਈਆਂ ਉਹਦੇ ਨਾਲ ਘੱਟ ਸਕਦਾ ਜਾਂ ਕੁਛ ਤਰ੍ਹਾਂ ਦੀਆਂ ਰੇਅਰ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਕਿ ਬੀਪੀ ਘਟਾ ਸਕਦੀਆਂ ਨੇ ਜਿਵੇਂ ਕਈ ਪੇਸ਼ੈਂਟ ਇੱਦਾਂ ਦੇ ਹੁੰਦੇ ਨੇ ਔਰਥੋਸਟੈਟਿਕ ਹਾਈਪੋਟੈਂਸ਼ਨ ਇੱਕ ਬਜ਼ੁਰਗਾਂ 'ਚ ਬੜੀ ਕਾਮਨ ਹੁੰਦੀ ਹੈ ਬਜ਼ੁਰਗਾਂ ਨੇ ਖੁਦ ਦੇਖਿਆ ਹੋਵੇਗਾ ਜੀ ਲੇਟ ਕੇ ਜਦੋਂ ਖੜ੍ਹੇ ਹੁੰਦੇ ਨੇ ਸਾਨੂੰ ਚੱਕਰ ਆ ਜਾਂਦੇ ਨੇ

0: ਇਹ ਇੱਕ ਟਾਈਪ ਦੀ ਚੀਜ਼ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਵੀ ਸਾਡਾ ਜਿਹੜਾ ਦਿਲ ਹੈ ਦਿਮਾਗ ਹੈ ਉਹ ਉਮਰ ਦੇ ਹਿਸਾਬ ਨਾਲ ਜਦੋਂ ਕਿਸੇ ਪੇਸ਼ੈਂਟ ਨੂੰ ਅਟੈਕ ਆ ਜਾਵੇ ਜਾਂ ਉਮਰ ਦੇ ਹਿਸਾਬ ਨਾਲ ਜਿਹੜੇ ਉਹਦੇ ਤੇ ਸੈਂਸਰ ਲੱਗੇ ਹੁੰਦੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਖੂਨ। ਹੁਣ ਜਦੋਂ ਆਪਾਂ ਲੇਟੇ ਹੁੰਦੇ ਹਾਂ ਤਾਂ ਖੂਨ ਸਾਡੇ ਸਾਰੇ ਸਰੀਰ 'ਚ ਪੂਰਾ ਫੈਲਿਆ ਹੁੰਦਾ, ਪੂਰਾ ਪ੍ਰੋਪਰਲੀ ਫੈਲਿਆ। ਜਦੋਂ ਅਸੀਂ ਖੜਨਾ ਹੈ ਤਾਂ ਉਸ ਟਾਈਮ ਤੇ ਕੀ ਹੁੰਦਾ ਹੈ ਵੀ ਬਜ਼ੁਰਗਾਂ ਦੇ ਵਿੱਚ ਜਾਂ ਜਿਹੜੇ ਪੇਸ਼ੈਂਟ ਜਿਨ੍ਹਾਂ ਦੇ ਨਾੜਾਂ ਦੀ ਦਿੱਕਤ ਹੈਗੀ ਹੈ ਦਿਮਾਗ ਨੂੰ ਇੱਕਦਮ ਖੂਨ ਨਹੀਂ ਮਿਲਦਾ। ਲੱਤਾਂ ਦੇ ਵਿੱਚ ਖੂਨ ਹੁੰਦਾ, ਦਿਮਾਗ ਨੂੰ ਖੂਨ ਨਹੀਂ ਮਿਲਦਾ ਕਿਉਂਕਿ ਖੜਦੇ ਹਾਂ ਜਦੋਂ ਲੱਤਾਂ ਦੇ ਵਿੱਚ ਇੱਕ ਵਾਰੀ ਤਾਂ ਜ਼ੋਰ ਪੈਂਦਾ ਹੈ, ਮਸਲ ਖੂਨ ਉੱਥੇ ਲੈ ਕੇ ਜਾਂਦੇ ਨੇ ਤਾਂ ਉਹਦੇ ਨਾਲ ਕੀ ਆਉਂਦੇ ਨੇ ਕਈ ਵਾਰੀ ਚੱਕਰ ਆ ਜਾਂਦਾ। ਇਹਨੂੰ ਔਰਥੋਸਟੈਟਿਕ ਹਾਈਪੋਟੈਂਸ਼ਨ ਕਹਿੰਦੇ ਨੇ। ਇੱਕਦਮ ਬੀਪੀ ਦਾ ਘਟਣਾ ਉਹ ਖਤਰਨਾਕ ਹੋ ਸਕਦਾ, ਉਹ ਸਾਨੂੰ ਸੱਟ ਲਾ ਸਕਦਾ, ਇੰਜਰੀ ਕਰ ਸਕਦਾ, ਜਿਵੇਂ ਸ਼ੂਗਰ ਘੱਟ ਕੇ ਚੱਕਰ ਆ ਕੇ ਬੰਦਾ ਡਿੱਗ ਸਕਦਾ। ਪਰ ਅਸੀਂ ਜਿਹਨੂੰ ਚੀਜ਼ ਨੂੰ ਲੈ ਕੇ ਚੱਲਾਂਗੇ ਉਹ ਹਾਈਪਰ ਟੈਂਸ਼ਨ ਹੈ, ਜ਼ਿਆਦਾ ਬੀਪੀ, ਕਿਉਂਕਿ ਹਾਈਪਰ ਟੈਂਸ਼ਨ ਸਾਡੇ ਦੇਸ਼ ਦੀ ਆਬਾਦੀ ਲਗਭਗ 140 ਕਰੋੜ ਹੈ। ਅਰਾਊਂਡ 30 ਕਰੋੜ ਦੇ ਲੋਕ ਜਿਹੜੇ ਹੈਗੇ ਨੇ ਉਹ ਬੀਪੀ ਦੇ ਰੋਗੀ ਨੇ। ਹੁਣ ਇਹ ਕਿਹਾ ਜਾਂਦਾ ਹੈ ਵੀ ਪਹਿਲੀ ਤਾਂ ਗੱਲ ਵੀ ਜਿਹੜੇ ਜੇ 100% ਲੋਕਾਂ ਨੂੰ 30 ਕਰੋੜ ਲੋਕਾਂ ਨੂੰ ਜੇ 100% ਲੋਕਾਂ ਨੂੰ ਬੀਪੀ ਹੈ ਉਹਦੇ ਚੋਂ 50% ਨੂੰ ਪਹਿਲਾਂ ਪਤਾ ਹੁੰਦਾ ਹੈ ਵੀ ਮੈਨੂੰ ਬੀਪੀ ਹੈ, ਉਹਦੇ ਵਿੱਚੋਂ ਅੱਗੇ 50% ਜਿਹੜੇ ਨੇ ਉਹ ਦਵਾਈ ਖਾਂਦੇ ਨੇ, ਉਹਦੇ ਤੋਂ ਅੱਗੇ 50% ਨੇ ਜਿਹੜੇ ਤਰੀਕੇ ਨਾਲ ਦਵਾਈ ਖਾਂਦੇ ਨੇ, ਠੀਕ ਹੈ, ਤੇ ਉਹਦੇ ਤੋਂ ਅੱਗੇ 50% ਜਿਹਨਾਂ ਦਾ ਅਸਲ ਚ ਕੰਟਰੋਲ ਰਹਿੰਦਾ। ਸੋ ਉਹ ਅੱਗੇ ਜਾ ਕੇ ਵੈਲਿਊ ਕਿੰਨੀ ਰਹਿ ਜਾਂਦੀ ਹੈ 6.5%, 12.5% ਦੇ ਨੇੜੇ। ਸੋ ਇਸ ਕਰਕੇ ਵਧਿਆ ਬੀਪੀ ਬਹੁਤ ਖਤਰਨਾਕ ਹੈ, ਉਹ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਗ੍ਰਸਤ ਕਰ ਸਕਦਾ।
1: ਜੀ ਸਰ, ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਆ ਕਿ ਸਾਡਾ ਬੀਪੀ ਤਾਂ ਵੱਧਦਾ ਹੈਗਾ ਆ, ਅਸੀਂ ਕਦੇ ਕਦੇ ਗੋਲੀ ਖਾ ਲੈਂਦੇ ਹਾਂ, ਅਸੀਂ ਹਮੇਸ਼ਾ ਗੋਲੀ ਤੇ ਨਹੀਂ ਲੱਗਣਾ ਕਿਉਂਕਿ ਇੱਕ ਵਾਰੀ ਬੀਪੀ ਦੀ ਗੋਲੀ ਲੱਗ ਗਈ ਇਹ ਛੁੱਟਣੀ ਨਹੀਂ ਹੈਗੀ। ਜਿਹੜੇ ਲੋਕ ਬੀਪੀ ਨੂੰ ਇਗਨੋਰ ਕਰਦੇ ਆ ਭਵਿੱਖ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹੈ ਜੀ?
0: ਦੇਖੋ ਬੀਪੀ ਵਧਿਆ, ਗੱਲ ਉਹੀ ਹੈ ਵੀ ਨਾੜੀਆਂ ਦੇ ਵਿੱਚ ਪ੍ਰੈਸ਼ਰ ਵਧੇਗਾ। ਹੁਣ ਸਿਰ ਤੋਂ ਲੈ ਕੇ ਮੈਂ ਪੈਰਾਂ ਤੱਕ ਤੁਹਾਨੂੰ ਦੱਸ ਦਿੰਦਾ ਜੀ, ਜਿਹੜੇ ਕਦੇ ਕਦੇ ਗੋਲੀ ਖਾਂਦੇ ਨੇ ਉਹ ਖਤਰਨਾਕ, ਉਹ ਤਾਂ ਜਿਵੇਂ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਹੈ, ਉਹ ਖਤਰਨਾਕ ਚੀਜ਼ ਹੈ। ਮੈਂ ਤਾਂ ਪੇਸ਼ੈਂਟ ਨੂੰ ਦੇਖੋ ਜੀ ਇਹੀ ਸਮਝਾਉਂਦਾ ਵੀ ਜੇਕਰ ਅਸੀਂ ਰੋਟੀ ਰੋਜ਼ ਖਾ ਰਹੇ ਹਾਂ ਤਾਂ ਸਾਨੂੰ ਬੀਪੀ ਦੀ ਗੋਲੀ ਦੀ ਵੀ ਰੋਜ਼ ਲੋੜ ਹੈ। ਹਾਂ, ਕਈ ਵਾਰੀ ਦਿੱਕਤ ਕਿੱਥੇ ਆਉਂਦੀ ਹੈ, ਪੇਸ਼ੈਂਟ ਕਹਿੰਦਾ ਜੀ ਮੈਂ ਬੀਪੀ ਦੀ ਗੋਲੀ ਖਾ ਰਿਹਾ ਤਾਂ ਮੇਰਾ ਬੀਪੀ ਘੱਟ ਜਾਂਦਾ। ਉਹ ਉਦੋਂ ਘੱਟਦਾ ਕਈ ਵਾਰ ਕੀ ਹੁੰਦਾ ਵੀ ਪੇਸ਼ੈਂਟ ਨੇ ਗੋਲੀ ਕਿੱਦਾਂ ਸ਼ੁਰੂ ਕੀਤੀ, ਵੀ ਇਹ ਫਲਾਣਾ ਗੁਆਂਢੀ ਇਹ ਗੋਲੀ ਖਾ ਰਿਹਾ ਸੀਗਾ ਜੀ, ਮੈਂ ਵੀ ਉਹੀ ਗੋਲੀ ਸ਼ੁਰੂ ਕਰਤੀ। ਉਹ ਗਲਤ ਗੱਲ ਹੈ। ਹਰ ਕਿਸੇ ਦਾ ਪੇਸ਼ੈਂਟ ਦਾ ਬੀਪੀ 150 ਰਹਿੰਦਾ, ਕਿਸੇ ਦਾ 200 ਰਹਿੰਦਾ, ਕਿਸੇ ਨੂੰ ਇੱਕ ਗੋਲੀ ਦੀ ਲੋੜ, ਕਿਸੇ ਨੂੰ 5 ਗੋਲੀਆਂ ਦੀ ਲੋੜ। ਕਈਆਂ 'ਚ ਸਾਨੂੰ ਕਾਰਨ ਲੱਭਣਾ ਪੈਂਦਾ ਹੈ, ਜਿਵੇਂ ਕੋਮਨ ਕਾਰਨ ਬੀਪੀ ਦਾ ਹੁੰਦਾ ਇਸੈਂਸ਼ੀਅਲ ਹਾਈਪਰਟੈਂਸ਼ਨ, ਜਿਹੜਾ ਨੋਰਮਲੀ ਬੀਪੀ ਵਧਣਾ ਹੈ, ਵੀ ਸਾਡਾ ਕਾਰਨ ਉਹਦਾ ਹੈਗਾ ਵੀ ਪਰਿਵਾਰ 'ਚ ਚੱਲਦਾ ਆ ਰਿਹਾ ਜਾਂ ਕੁਛ ਵੀ ਹੈਗਾ, ਇਸੈਂਸ਼ੀਅਲ ਹਾਈਪਰਟੈਂਸ਼ਨ ਹੁੰਦਾ ਹੈ। ਰੇਅਰ ਕਈ ਵਾਰੀ ਕਾਰਨ ਹੋਰ ਹੁੰਦੇ ਨੇ, ਜਿਵੇਂ ਗੁਰਦਿਆਂ ਦੇ ਉੱਪਰ ਇੱਕ ਸਾਡੇ ਅੰਗ ਹੁੰਦੀ ਹੈ ਐਡਰੀਨਲ ਗਲੈਂਡ, ਉਹਦੇ ਵਿੱਚ ਕਈ ਖਰਾਬੀਆਂ ਆ ਜਾਂਦੀਆਂ ਨੇ, ਹਾਰਮੋਨ ਵੱਧ ਘੱਟ ਬਣ ਜਾਂਦੇ ਨੇ, ਉਹਦੇ ਕਰਕੇ ਕਈਆਂ 'ਚ ਬੀਪੀ ਵੱਧਦਾ ਹੁੰਦਾ, ਉਹ ਨੋਰਮਲ ਦਵਾਈਆਂ ਨਾਲ ਨਹੀਂ ਕੰਟਰੋਲ ਹੁੰਦਾ। ਉਹਦੇ ਵਿੱਚ ਸਾਨੂੰ ਫਿਰ ਅੱਗੇ ਹੋਰ ਮਾਪਦੰਡ, ਹੋਰ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਦਵਾਈਆਂ ਕਈ ਵਾਰੀ 5-5, 6-6 ਵੀ ਖਾਣੀਆਂ ਪੈਂਦੀਆਂ ਨੇ। ਹੁਣ ਖਰਾਬੀਆਂ ਬੀਪੀ ਨੇ ਕਿੱਥੇ ਕਰਨੀਆਂ ਨੇ? ਅਗਰ ਬਲੱਡ ਪ੍ਰੈਸ਼ਰ ਜ਼ਿਆਦਾ ਵੱਧ ਗਿਆ, ਇੱਕਦਮ ਬੀਪੀ ਵੱਧ ਜਾਂਦਾ 200 ਤੋਂ ਉੱਪਰ, ਸਪੈਸ਼ਲੀ ਕਈ ਵਾਰੀ ਜਦੋਂ ਜ਼ਿਆਦਾ ਚੱਲ ਜਾਂਦਾ 220-230 ਤੱਕ ਵੀ ਚੱਲ ਜਾਂਦਾ, ਤਾਂ ਦਿਮਾਗ ਦੀ ਨਾੜੀ ਫਟ ਸਕਦੀ ਹੈ, ਜਿਹਦੇ ਨਾਲ ਦਿਮਾਗ ਦਾ ਅਟੈਕ ਆ ਗਿਆ, ਦਿਮਾਗ 'ਚ ਖੂਨ ਵੱਗ ਗਿਆ। ਹੁਣ ਦਿਮਾਗ ਸਿਰ ਤਾਂ ਸਾਡਾ ਬੰਦ ਹੈ, ਉਹਦੇ ਵਿੱਚ ਅਗਰ ਬਲੀਡਿੰਗ ਹੋ ਗਈ ਤਾਂ ਉਹ ਬਲੀਡਿੰਗ ਕਿਤੇ ਤੇ ਨਿਕਲੇਗੀ, ਜੇ ਉਹ ਜੇ ਨੱਕ ਚੋਂ ਬਾਹਰ ਆ ਗਈ ਜਾਂ ਕਿਤੋਂ ਮਾੜੀ ਮੋਟੀ ਉਸ ਟਾਈਮ ਤੇ ਬਾਹਰ ਆ ਗਈ ਤਾਂ ਉਹ ਸਭ ਪ੍ਰੈਸ਼ਰ ਰਿਲੀਜ਼ ਹੋ ਜਾਏਗਾ। ਪਰ ਜਦੋਂ ਦਿਮਾਗ 'ਚ ਖੂਨ ਇਕੱਠਾ ਹੋ ਜਾਂਦਾ ਤਾਂ ਉਹ ਦਿਮਾਗ ਨੂੰ ਇੱਕ ਪਾਸੇ ਕਰਦਾ। ਦਿਮਾਗ ਹੁਣ ਸਾਡਾ ਇੰਨਾ ਸੈਂਸਿਟਿਵ ਏਰੀਆ ਹੈ ਕਿ ਦਿਮਾਗ ਦੇ ਹਰ ਹਿੱਸੇ ਦੇ ਨਾਲ ਕੋਈ ਨਾ ਕੋਈ ਹਿੱਸਾ ਅੱਗੇ ਚੱਲਦਾ, ਜਿਵੇਂ ਦਿਮਾਗ ਦਾ ਅੱਗੇ ਵਾਲਾ ਹਿੱਸਾ ਉਹ ਸਾਡੇ ਹੱਥ ਨੂੰ ਚਲਾਉਂਦਾ। ਹੁਣ ਜਿੱਥੇ ਤੁਹਾਡੇ ਕਲੋਟ ਆ ਗਿਆ ਉਹ ਹਿੱਸਾ ਤੁਹਾਡਾ ਬਹਿ ਜਾਏਗਾ, ਕਲੋਟ ਨਹੀਂ ਆ ਗਿਆ, ਖੂਨ ਵੱਗ ਗਿਆ। ਬੀਪੀ ਵਧੇ ਨਾਲ ਕਲੋਟ ਵੀ ਆ ਸਕਦਾ, ਉਹ ਵੀ ਚੀਜ਼ ਹੋ ਸਕਦੀ ਹੈ, ਨਾੜੀ ਬੰਦ ਵੀ ਹੋ ਸਕਦੀ ਹੈ, ਨਾੜੀ ਫਟ ਵੀ ਸਕਦੀ ਹੈ। ਜਿਹੜਾ ਦਿਮਾਗ ਦਾ ਹਿੱਸਾ ਉਹਦੇ ਨਾਲ ਖਰਾਬ ਹੁੰਦਾ ਉਹਦਾ ਕਿਸੇ ਨੂੰ ਬੋਲਣ ਦੀ ਦਿੱਕਤ ਆ ਜਾਂਦੀ ਹੈ ਅਟੈਕ ਹੋਣ ਤੋਂ ਬਾਅਦ, ਕਿਸੇ ਦੀ ਬਾਂਹ ਰਹਿ ਜਾਂਦੀ ਹੈ, ਕਿਸੇ ਦਾ ਪੂਰਾ ਪਾਸਾ ਰਹਿ ਜਾਂਦਾ। ਸੋ ਉਹ ਕੋਈ ਵੀ ਅਲਾਮਤ ਆ ਸਕਦੀ ਹੈ, ਅੱਖਾਂ 'ਚ ਖੂਨ ਵਗਿਆ, ਪਰਦਾ ਖਰਾਬ ਹੋ ਸਕਦਾ ਅੱਖਾਂ ਦਾ, ਰੈਟੀਨਲ ਡਿਟੈਚਮੈਂਟ ਹੋ ਸਕਦੀ ਹੈ, ਹਾਈਪਰਟੈਂਸਿਵ ਰੈਟੀਨੋਪੈਥੀ ਅੱਖਾਂ ਦੀ ਬਿਮਾਰੀ ਹੁੰਦੀ ਬੀਪੀ ਵਧਣ ਨਾਲ ਉਹ ਹੋ ਸਕਦੀ ਹੈ। ਉਹਦੇ ਤੋਂ ਬਾਅਦ ਥੱਲੇ ਤੁਸੀਂ ਉਹ ਆਪਣੇ ਅੰਗ ਦੇ ਵਿੱਚ ਆਈ ਜਾਓ, ਹਾਰਟ ਅਟੈਕ ਹੋ ਸਕਦਾ, ਉਹਦੀ ਦਿੱਕਤ ਆ ਸਕਦੀ ਹੈ, ਫੇਫੜਿਆਂ ਦੀ ਦਿੱਕਤ ਹੋ ਸਕਦੀ ਹੈ, ਹਾਈਪਰਟੈਂਸ਼ਨ ਦੇ ਨਾਲ ਪਲਮੋਨਰੀ ਹਾਈਪਰਟੈਂਸ਼ਨ ਅੱਗੇ ਬਿਮਾਰੀ, ਕਿਉਂਕਿ ਹਾਈਪਰਟੈਂਸ਼ਨ ਦਿਲ ਨੂੰ ਖਰਾਬ ਕਰੇਗੀ, ਫੇਫੜਿਆਂ 'ਚ ਜੇਕਰ ਉਹੀ ਬੀਪੀ ਫੇਫੜਿਆਂ ਦੇ ਨਾੜਾਂ ਦਾ ਵਾਧਾ, ਅੱਗੇ ਜਾ ਕੇ ਉਹ ਪਲਮੋਨਰੀ ਹਾਈਪਰਟੈਂਸ਼ਨ ਹੁੰਦਾ, ਉਹ ਫੇਫੜਿਆਂ ਨੂੰ ਖਰਾਬ ਕਰੇਗੀ। ਉਹਦੇ ਤੋਂ ਬਾਅਦ ਥੱਲੇ ਸਾਡੇ ਫਿਰ ਆ ਜਾਂਦੇ ਨੇ ਜਿਵੇਂ ਸਪਲੀਨ ਆ ਜਾਂਦਾ ਅੰਗ, ਉਹਦੀ ਖਰਾਬੀ ਗੁਰਦੇ ਅੱਗੇ ਸਪੈਸ਼ਲੀ, ਗੁਰਦੇ ਖਰਾਬ ਹੋਣ ਦੇ ਵਿੱਚ ਬੀਪੀ ਤੇ ਸ਼ੂਗਰ ਇਹਨਾਂ ਦਾ ਬਹੁਤ ਰੋਲ ਹੈ। ਸ਼ੂਗਰ ਅਨਕੰਟਰੋਲਡ ਹੋਏਗੀ ਉਹ ਗੁਰਦਿਆਂ ਨੂੰ ਖਰਾਬੀ ਕਰੇਗੀ, ਕਿਉਂਕਿ ਇੱਕ ਚੀਜ਼ ਸਮਝਣ ਵਾਲੀ ਹੈ ਵੀ ਸਾਡੇ ਜਿਹੜਾ ਬੀਪੀ ਦਾ ਕੰਟਰੋਲ ਹੈ ਇਹ ਗੁਰਦਿਆਂ ਤੋਂ ਮੇਨ ਹੁੰਦਾ, ਗੁਰਦਿਆਂ ਦੇ ਵਿੱਚ ਸਿਸਟਮ ਹੁੰਦਾ ਜਿਹੜੇ ਉਹਦੇ ਵਿੱਚੋਂ ਕੁਛ ਹਾਰਮੋਨ ਨਿਕਲਦੇ ਨੇ ਉਹ ਉਹਨਾਂ ਦਾ ਕੰਮ ਹੁੰਦਾ ਬੀਪੀ

0: ਬੀਪੀ ਜਿਹੜਾ ਵੱਧਦਾ ਉਹ ਗੁਰਦਿਆਂ ਨੂੰ ਖਰਾਬ ਕਰਦਾ ਹੈ, ਜਦੋਂ ਗੁਰਦੇ ਖਰਾਬ ਹੁੰਦੇ ਨੇ ਤਾਂ ਬੀਪੀ ਦਾ ਕੰਟਰੋਲ ਖਰਾਬ ਹੋ ਜਾਂਦਾ ਪੇਸ਼ੈਂਟ ਦਾ, ਇਸ ਕਰਕੇ ਗੁਰਦਿਆਂ ਦੀ ਦਿੱਕਤ ਆ ਜਾਂਦੀ, ਜਾਂ ਫਿਰ ਥੱਲੇ ਜਾ ਕੇ ਨਾੜਾਂ ਦੀ ਸਾਡੇ ਲੱਤਾਂ 'ਚ ਦਿੱਕਤ ਆ ਸਕਦੀ ਹੈ, ਪੈਰੀਫੇਰਲ ਆਰਟਰੀ ਡਿਜ਼ੀਜ਼ ਵੈਸਲਸ ਦੀ ਨਾੜੀਆਂ ਦੀ ਦਿੱਕਤ ਆ ਸਕਦੀ ਹੈ। ਸੋ ਕੋਈ ਵੀ ਸਰੀਰ ਦਾ ਜਿਹੜਾ ਅੰਗ ਹੈਗਾ ਦਿਮਾਗ ਤੋਂ ਲੈ ਕੇ ਪੈਰਾਂ ਤੱਕ ਵੱਧ ਬੀਪੀ ਜਿਹੜਾ ਉਹਨੂੰ ਖਰਾਬੀ ਕਰ ਸਕਦਾ
1: ਜੀ। ਤੇ ਸਰ ਬੀਪੀ ਦੀ ਗੋਲੀ ਕਿਹੜੇ ਸਮੇਂ ਲੈਣੀ ਚਾਹੀਦੀ ਹੈ? ਕਈ ਲੋਕ ਤਾਂ ਕਹਿੰਦੇ ਆ ਸਵੇਰੇ ਲੈ ਲੈਣੀ ਚਾਹੀਦੀ ਹੈ, ਕਈ ਲੋਕ ਕਹਿੰਦੇ ਆ ਰਾਤ ਨੂੰ ਲੈਣੀ ਚਾਹੀਦੀ ਹੈ, ਆਖਰ ਸਾਨੂੰ ਗੋਲੀ ਕਿਹੜੇ ਸਮੇਂ ਲੈਣੀ ਚਾਹੀਦੀ ਹੈ ਜੀ?
0: ਮੈਡਮ, ਮੈਜੋਰਟੀ ਜਿਹੜੇ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਮੋਰਨਿੰਗ ਦੇ ਵਿੱਚ ਹੀ ਅਸੀਂ ਬੀਪੀ ਦੀ ਜਿਹੜੀ ਗੋਲੀ ਦਿੰਦੇ ਹਾਂ। ਉਹਦਾ ਕਾਰਨ ਕਈ ਵਾਰ ਕੀ ਹੁੰਦਾ, ਇਹ ਵੀ ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ ਵੇਰੀਏਸ਼ਨ ਆ ਜਾਂਦੀ ਹੈ ਵੀ ਦਵਾਈ ਲੈਣੀ ਕਿਹੜੀ ਹੈ, ਕਿਉਂਕਿ ਕੋਈ ਦਵਾਈਆਂ ਲੰਬਾ ਸਮਾਂ ਐਕਟ ਕਰਦੀਆਂ ਨੇ। ਹੁਣ ਜਿਵੇਂ ਕਈ ਪੇਸ਼ੈਂਟ ਕਈ ਵਾਰੀ ਕੁਐਸਚਨ ਸਾਨੂੰ ਪੁੱਛ ਲੈਂਦੇ ਨੇ ਜੀ, ਸਾਨੂੰ ਕਿਸੇ ਨੇ ਦੱਸਿਆ ਸੀਗਾ ਜੀ ਇਹ ਦਵਾਈ ਦਿਨ ਚ 2 ਵਾਰੀ ਖਾਣੀ ਹੈ ਕਿਉਂਕਿ ਘੱਟ ਸਮੇਂ ਲਈ ਕੰਮ ਕਰਦੀ ਹੈ, ਕੋਈ ਦਵਾਈ 24 ਘੰਟੇ ਵਾਸਤੇ ਖਾਣੀ ਕੰਮ ਕਰਦੀ ਹੈ, ਉਹ ਦਿਨ ਚ 1 ਵਾਰ ਖਾਣੀ ਪਏਗੀ। ਸੋ ਅੱਡ ਅੱਡ ਦਵਾਈਆਂ ਦਾ ਅੱਡ ਅੱਡ ਟਾਈਮ ਹੁੰਦਾ ਉਹਨਾਂ ਦਾ ਕੰਮ ਕਰਨ ਦਾ, ਉਹਨੂੰ ਹਾਫ ਲਾਈਫ ਕਹਿੰਦੇ ਨੇ ਵੀ ਉਹ ਦਵਾਈ ਕਿੰਨਾ ਕੁ ਸਮਾਂ ਸਰੀਰ 'ਚ ਕੰਮ ਕਰੇਗੀ। ਫਿਰ ਦਿਨ ਜਾਂ ਰਾਤ ਖਾਣ ਦਾ ਹੈਗਾ, ਕਈ ਪੇਸ਼ੈਂਟ ਹੈਗੇ ਨੇ, ਹੁਣ ਬੀਪੀ ਵੀ ਕਈ ਤਰ੍ਹਾਂ ਦਾ ਹੁੰਦਾ, ਵਧਣਾ ਬੀਪੀ ਜਿਹੜਾ ਉਹ ਵੀ ਕਈ ਤਰ੍ਹਾਂ ਦਾ। ਇੱਕ ਜਿਵੇਂ ਹੁੰਦਾ ਵੀ ਪੇਸ਼ੈਂਟ ਕਹਿੰਦਾ ਜੀ ਮੈਂ ਘਰ ਤਾਂ ਨੋਰਮਲ ਰਹਿੰਦਾ, ਜਦੋਂ ਡਾਕਟਰ ਕੋਲ ਜਾਂਦਾ ਉੱਥੇ ਜਾ ਕੇ ਮੇਰਾ ਬੀਪੀ ਵੱਧ ਜਾਂਦਾ, ਉਹਨੂੰ ਕਹਿੰਦੇ ਵਾਈਟ ਕੋਟ ਹਾਈਪਰਟੈਂਸ਼ਨ। ਵਾਈਟ ਕੋਟ ਹੁਣ ਡਾਕਟਰ ਨੇ ਪਾਇਆ ਹੁੰਦਾ, ਉਹਦੇ ਤੋਂ ਉਹਦਾ ਨਾਮ ਬਣ ਗਿਆ ਵੀ ਡਾਕਟਰ ਨੂੰ ਦੇਖ ਕੇ ਪੇਸ਼ੈਂਟ ਸ਼ਾਇਦ ਘਬਰਾਹਟ ਦੇ ਨਾਲ ਬੀਪੀ ਵੱਧ ਜਾਂਦਾ। ਇੱਕ ਹੁੰਦਾ ਆਫਿਸ ਹਾਈਪਰਟੈਂਸ਼ਨ ਵੀ ਡਾਕਟਰ ਕੋਲ ਤਾਂ ਨੋਰਮਲ ਰਹਿੰਦਾ ਆਫਿਸ, ਪਰ ਜਦੋਂ ਬੰਦਾ ਆਪਣੇ ਕੰਮ ਤੇ ਹੁੰਦਾ ਜਾਂ ਘਰੇ ਹੁੰਦਾ ਉਦੋਂ ਬੰਦੇ ਦਾ ਬੀਪੀ ਵੱਧ ਜਾਂਦਾ। ਕਈਆਂ ਦੀ ਨਕਟਰਨਲ ਹਾਈਪਰਟੈਂਸ਼ਨ ਹੁੰਦੀ ਆ, ਰਾਤ ਨੂੰ ਬੀਪੀ ਵੱਧ ਜਾਂਦਾ ਕਈਆਂ ਦਾ, ਕਈਆਂ ਦਾ ਵਕਤ ਫਿਰ ਨੋਰਮਲ ਰਹਿੰਦਾ ਵੀ ਜਿਹੜਾ ਨੋਰਮਲੀ ਆਪਣਾ ਬੀਪੀ ਦਿਨ ਦੇ ਵਿੱਚ ਵੱਧਦਾ। ਸੋ ਉਹਨਾਂ ਪੇਸ਼ੈਂਟ 'ਚ ਅਸੀਂ ਕੋਸ਼ਿਸ਼ ਕਰੀ ਦੀ ਆ ਵੀ ਦਿਨ ਦੇ ਟਾਈਮ ਦਵਾਈ ਦਿੱਤੀ ਜਾਵੇ। ਅਗਰ ਇੱਕ ਗੋਲੀ ਨਾਲ ਕੰਟਰੋਲ ਹੈ ਜਿਹਦਾ ਨੋਰਮਲੀ ਬੀਪੀ ਵੱਧਦਾ, ਤਾਂ ਦਿਨ ਦੇ ਟਾਈਮ ਦਵਾਈ ਦੇਈਦੀ ਹੈ। ਹੁਣ ਡੋਜ਼ ਕਿਵੇਂ ਸ਼ੁਰੂ ਕਰਨੀ ਹੈ ਬੀਪੀ ਦੀ? ਪਹਿਲੇ ਸਮੇਂ 'ਚ ਕੀ ਕਿਹਾ ਜਾਂਦਾ ਸੀ ਵੀ ਬੀਪੀ ਦੀ ਇੱਕ ਤਰ੍ਹਾਂ ਦੀ ਜਿਹੜੀ ਗੋਲੀ ਹੈਗੀ ਹੈ ਉਹਨੂੰ ਤੁਸੀਂ ਡੋਜ਼ ਵਧਾਈ ਜਾਣੀ ਹੈ, ਜਦੋਂ ਤੱਕ ਉਹਦੀ ਪੂਰੀ ਡੋਜ਼ ਨਹੀਂ ਜਾਂਦੀ ਹੈਗੀ ਉਹਨਾਂ ਚਿਰ ਜੀ ਅਸੀਂ ਅਗਲੀ ਦਵਾਈ ਨਹੀਂ ਪਾਉਣੀ। ਅੱਜ ਕੱਲ੍ਹ ਕੀ ਕਿਹਾ ਜਾਂਦਾ ਹੈ ਵੀ ਅੱਡ ਅੱਡ ਤਰ੍ਹਾਂ ਦੀਆਂ ਦਵਾਈਆਂ ਨੇ ਉਹਨਾਂ ਨੂੰ ਮਿਕਸ ਕਰਕੇ ਇੱਕ ਗੋਲੀ ਸ਼ੁਰੂ ਕੀਤੀ ਜਾਵੇ। ਉਹਦੇ ਨਾਲ ਕੀ ਹੁੰਦਾ ਵੀ ਕੰਮ 3 ਤਰ੍ਹਾਂ ਦੇ ਹੋ ਜਾਂਦੇ ਨੇ, ਕਿਉਂਕਿ ਕਿਸੇ ਦਵਾਈ ਨੇ ਕੰਮ ਕਰਨਾ ਗੁਰਦਿਆਂ ਤੇ ਜਾ ਕੇ, ਕਿਸੇ ਦਵਾਈ ਨੇ ਦਿਲ ਤੇ, ਕਿਸੇ ਨੇ ਨਾੜਾਂ ਤੇ ਕੰਮ ਕਰਨਾ, ਅੱਡ ਅੱਡ ਲੈਵਲ ਤੇ ਐਕਟ ਕਰਨਾ। ਸੋ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕੋਂਬੀਨੇਸ਼ਨ 'ਚ ਦਵਾਈ ਥੋੜ੍ਹੀ ਡੋਜ਼ 'ਚ ਦਿੱਤੀ ਜਾਵੇ, ਅਗਰ ਨਹੀਂ ਕੰਟਰੋਲ ਹੁੰਦਾ ਅਗਲੀ ਦਵਾਈ ਐਡ ਕੀਤੀ ਜਾਊਗੀ ਜਾਂ ਉਹਨਾਂ ਦੀ ਡੋਜ਼ ਵਧਾਈ ਜਾਊਗੀ। ਸੋ ਇੱਕ ਧਾਰਨਾ ਜਿਹੜੀ ਹੈ ਉਹ ਸਾਨੂੰ ਕੱਢਣੀ ਪਵੇਗੀ ਵੀ ਫਲਾਣੇ ਬੰਦੇ ਦਾ ਜੀ ਬੀਪੀ ਉਹਦੇ ਨਾਲ ਕੰਟਰੋਲ ਹੋ ਗਿਆ, ਮੇਰਾ ਨਹੀਂ ਹੋਇਆ। ਫਲਾਣੇ ਬੰਦੇ ਦਾ ਬੀਪੀ ਉਹਦੇ ਨਾਲ ਠੀਕ ਰਹਿੰਦਾ, ਮੇਰਾ ਘੱਟ ਗਿਆ ਜੀ ਹੁਣ ਮੈਂ ਦਵਾਈ ਬੰਦ ਕਰਤੀ। ਅਗਰ ਕੋਈ ਦਵਾਈ ਖਾ ਕੇ ਤੁਹਾਡਾ ਬੀਪੀ ਘੱਟ ਰਿਹਾ ਹੈ ਤੁਸੀਂ ਦਵਾਈ ਨਹੀਂ ਬੰਦ ਕਰਨੀ, ਡਾਕਟਰ ਕੋਲ ਜਾਣਾ। ਹੋ ਸਕਦਾ ਤੁਹਾਡੀ 40 ਮਿਲੀਗ੍ਰਾਮ ਦੀ ਕੋਈ ਗੋਲੀ ਹੈ, ਦੂਸਰੇ ਬੰਦੇ ਨੂੰ ਫਿੱਟ ਸੀ, ਤੁਹਾਨੂੰ 20 ਮਿਲੀਗ੍ਰਾਮ ਦੀ ਫਿੱਟ ਆਵੇ। ਹੋ ਸਕਦਾ ਹੈ ਤੁਹਾਨੂੰ ਆਹ ਦਵਾਈ ਨਹੀਂ ਸੈੱਟ ਆਈ ਕਿਉਂਕਿ ਕਿਸੇ ਦੀ ਧੜਕਣ ਵੱਧਦੀ ਹੈ, ਕਿਸੇ ਦੀ ਧੜਕਣ ਘੱਟਦੀ ਹੈ। ਸੋ ਕੁਛ ਦਵਾਈਆਂ ਨੇ ਉਹ ਧੜਕਣ ਨੂੰ ਕੰਟਰੋਲ ਕਰਨ ਵਾਸਤੇ ਦਿੱਤੀਆਂ ਜਾਂਦੀਆਂ ਨੇ, ਕੁਛ ਦਵਾਈਆਂ ਨੇ ਜਿਹੜੀਆਂ ਉਹ ਗੁਰਦਿਆਂ ਦੇ ਲੈਵਲ ਤੇ ਐਕਟ ਕਰਦੀਆਂ ਨੇ, ਕੁਛ ਦਵਾਈਆਂ ਇਹ ਨੇ ਜਿਹੜੀਆਂ ਕਿ ਸ਼ੂਗਰ ਦੇ ਵਿੱਚ ਵੀ ਮਦਦਗਾਰ ਹੁੰਦੀਆਂ ਨੇ। ਸੋ ਸਾਨੂੰ ਪੇਸ਼ੈਂਟ ਦਾ ਦੇਖਣਾ ਪੈਂਦਾ ਵੀ ਉਹਦੀਆਂ ਉਹਨੂੰ ਮੋਟਾਪਾ ਹੈ ਨਹੀਂ ਹੈ, ਉਹਨੂੰ ਨਾਲ ਹੋਰ ਕੀ ਬਿਮਾਰੀਆਂ ਨੇ, ਉਹਨੂੰ ਹਾਰਟ ਅਟੈਕ ਤਾਂ ਨਹੀਂ ਹੋਇਆ, ਉਹਦੇ ਹਿਸਾਬ ਦੇ ਨਾਲ ਫਿਰ ਅਸੀਂ ਦਵਾਈਆਂ ਮੋਡੀਫਾਈ ਕਰਦੇ ਹਾਂ
1: ਜੀ। ਤੇ ਸਰ ਅੱਜ ਕੱਲ੍ਹ ਨਾ ਲੋਕਾਂ ਨੇ ਘਰੇ ਬੀਪੀ ਦੀਆਂ ਮਸ਼ੀਨਾਂ ਲਿਆ ਕੇ ਰੱਖੀਆਂ ਹੋਈਆਂ ਨੇ, ਜਦੋਂ ਲੱਗਦਾ ਕੋਈ ਦਿੱਕਤ ਆਈ ਨਾਲ ਹੀ ਉਹ ਚੈੱਕ ਕਰਨ ਲੱਗ ਜਾਂਦੇ, ਓਹੋ ਮੇਰਾ ਤਾਂ ਬੀਪੀ ਵੱਧ ਗਿਆ। ਇਹ ਨਹੀਂ ਵੇਖਦੇ ਕਿ ਸਾਨੂੰ ਇਸ ਨੂੰ ਚੈੱਕ ਕਿਵੇਂ ਕਰਨਾ ਚਾਹੀਦਾ ਆ, ਜਿਹੜੇ ਲੋਕਾਂ ਨੇ ਘਰੇ ਮਸ਼ੀਨਾਂ ਲਿਆ ਕੇ ਰੱਖੀਆਂ ਹੋਈਆਂ ਆ ਉਹਨਾਂ ਨੂੰ ਕਿਵੇਂ ਬੀਪੀ ਚੈੱਕ ਕਰਨਾ ਚਾਹੀਦਾ ਆ ਜੀ?
0: ਦੇਖੋ, ਬੀਪੀ ਚੈੱਕ ਕਰਨਾ ਵੀ ਇੱਕ ਆਪਣੇ ਆਪ 'ਚ ਕਲਾ ਹੈ, ਇਹਨੂੰ ਬੜੇ ਧਿਆਨ ਨਾਲ ਜੋ ਅਸੀਂ ਘਰ 'ਚ ਕਰ ਸਕਦੇ ਹਾਂ ਉਹ ਸਭ ਤੋਂ ਸੌਖਾ ਤਰੀਕਾ ਇਹ ਆ ਕਿ ਇੱਕ ਤਾਂ ਆਰਾਮ ਨਾਲ ਬੈਠ ਕੇ ਬੀਪੀ ਚੈੱਕ ਕਰਨਾ, ਜਾਂ ਆਰਾਮ ਨਾਲ ਬੈਠ ਕੇ ਜਾਂ ਲੇਟ ਕੇ। ਉਹਦੇ ਤੋਂ ਬਾਅਦ ਇਹ ਆ ਵੀ ਤੁਸੀਂ ਇਹ ਨੇ ਵੀ ਹੁਣ ਮੈਂ ਭੱਜਾ ਆਇਆ, ਠੀਕ ਹੈ, ਜਾਂ ਮੈਂ ਕਸਰਤ ਕਰਦਾ ਆਇਆ, ਜਾਂ ਮੈਂ ਕੌਫੀ ਪੀ ਕੇ ਬੈਠ ਗਿਆ, ਉਦੋਂ ਨਹੀਂ ਚੈੱਕ ਕਰਨਾ। ਜੇ ਕੁਛ ਖਾਧਾ ਪੀਤਾ ਸਪੈਸ਼ਲੀ ਕੌਫੀ ਜਾਂ ਚਾਹ, ਤਾਂ 1/2 ਘੰਟੇ ਦਾ ਗੈਪ ਉਹਦੇ ਵਿੱਚ ਹੋਣਾ ਚਾਹੀਦਾ। ਜੇ ਤੁਸੀਂ ਗੁੱਸੇ 'ਚੋਂ ਰੌਲਾ ਪਾ ਕੇ ਬੋਲ ਕੇ ਜ਼ਿਆਦਾ ਆਏ ਹੋ ਤਾਂ ਤੁਸੀਂ 10-15 ਮਿੰਟ ਪਹਿਲਾਂ ਆਰਾਮ ਕਰਨਾ, ਫਿਰ ਬਹਿਣਾ। ਫਿਰ ਇਹ ਨਹੀਂ ਵੀ ਮੈਂ ਕੁਰਸੀ 'ਤੇ ਇੱਦਾਂ ਕਰਕੇ ਲੇਟ ਗਿਆ ਅਤੇ ਮੈਂ ਬੀਪੀ ਚੈੱਕ ਕਰ ਲਿਆ, ਉਹ ਵੀ ਕੋਈ ਤਰੀਕਾ ਨਹੀਂ ਹੈਗਾ। ਆਰਾਮ ਦੇ ਨਾਲ ਤੁਸੀਂ ਬੈਠਣਾ ਵਾ ਸ਼ਾਂਤੀ ਦੇ ਨਾਲ, ਬੀਪੀ ਚੈੱਕ ਕਰਨ ਲੱਗਿਆ ਬੋਲਣਾ ਨਹੀਂ ਹੈਗਾ। ਉਹਦੇ ਤੋਂ ਬਾਅਦ ਜਿਹੜਾ ਕਫ ਅਸੀਂ ਲਪੇਟਦੇ ਹਾਂ ਉੱਪਰ, ਪਟਾ ਜਿਹੜਾ ਅਸੀਂ ਲਪੇਟਦੇ ਹਾਂ, ਉਹ ਬਹੁਤਾ ਢਿੱਲਾ ਨਹੀਂ ਹੋਣਾ ਚਾਹੀਦਾ, ਬਹੁਤਾ ਕੱਸਿਆ ਨਹੀਂ ਹੋਣਾ ਚਾਹੀਦਾ, ਉਹ 'ਚ ਇੰਨਾ ਕੁ ਕੱਸਿਆ ਹੋਣਾ ਚਾਹੀਦਾ ਵੀ ਤੁਹਾਡੀਆਂ 2 ਉਂਗਲਾਂ ਵਿੱਚ ਉਹਦੇ ਆਰਾਮ ਨਾਲ ਆ ਜਾਣ। ਜੇ ਤੁਹਾਨੂੰ ਉਹ ਤੋਂ ਵੱਧ ਕੱਸਿਆ ਲੱਗਦਾ ਉਹਨੂੰ ਢਿੱਲਾ ਕਰਨਾ, ਨਹੀਂ ਤਾਂ ਉਹਨੂੰ ਕੱਸ ਲੈਣਾ ਥੋੜ੍ਹਾ ਜਿਹਾ। ਫਿਰ ਜੇ ਕੋਈ ਬੰਦਾ ਮੋਟਾਪਾ ਕਿਸੇ ਨੂੰ ਹੈਗਾ, ਓਬੀਜ਼ ਹੈ ਕੋਈ ਬੰਦਾ, ਤਾਂ ਉਹਦੇ 'ਤੇ ਕਫ ਨਹੀਂ ਪੂਰਾ ਹੁੰਦਾ, ਉਹਨੂੰ ਅਸੀਂ ਧੱਕੇ ਨਾਲ ਬਾਹ ਨਾਲ ਫੜ ਲੈਂਦੇ ਹੱਥ ਨਾਲ, ਉਹ ਵੀ ਗਲਤ ਗੱਲ ਹੈ, ਉਹ ਬੀਪੀ ਨੂੰ ਖਰਾਬ ਕਰਦਾ, ਉਹ ਕੰਮ ਨਹੀਂ ਕਰਨਾ। ਕਫ ਬਾਜ਼ਾਰ ਦੇ ਵਿੱਚ ਅੱਡ ਅੱਡ ਆਉਂਦੇ ਨੇ, ਜਦੋਂ ਤੁਸੀਂ ਮਸ਼ੀਨ ਲੈਣੀ

0: ਨੋਰਮਲ ਫਰਕ ਹੈਗਾ। ਕਈ ਵਾਰੀ ਪੇਸ਼ੈਂਟ ਕਹਿੰਦੇ ਜੀ ਮੈਂ ਉੱਧਰ ਚੈੱਕ ਕੀਤਾ ਇੰਨਾ ਆ ਗਿਆ, ਉੱਧਰ ਮੇਰਾ ਘੱਟ ਆ ਗਿਆ। ਹੁਣ ਜਿਵੇਂ ਅਸੀਂ ਨੋਰਮਲ 120 ਅਸੀਂ ਕਹਿੰਦੇ ਹਾਂ ਪਰ ਦਵਾਈ ਅਸੀਂ ਸ਼ੁਰੂ ਕਰਦੇ ਹਾਂ 130 ਅਸੀਂ ਤੋਂ ਉੱਪਰ। ਹੁਣ ਉਹਦੇ ਵਿੱਚ ਇਹ ਹੁੰਦਾ ਵੀ ਜੇ ਬੰਦੇ ਨੇ ਇੱਕ ਪਾਸੇ ਚੈੱਕ ਕੀਤਾ 110 ਆ ਗਿਆ, ਇੱਕ ਬੰਦੇ ਕੀਤਾ ਤੇ 127 ਆ ਗਿਆ, ਉਹਦੇ ਵਿੱਚ ਟੈਨਸ਼ਨ ਨਹੀਂ ਲੈਣੀ। ਸਾਡੀ ਦੋਨੇ ਬਾਹਾਂ ਦੇ ਵਿੱਚ ਜਿਹੜਾ ਫਰਕ ਹੈ, ਉੱਪਰ ਵਾਲਾ ਬੀਪੀ ਸਿਸਟੋਲਿਕ ਉਹਦਾ 20 ਦਾ ਫਰਕ ਰਹਿ ਸਕਦਾ ਤੇ ਥੱਲੇ ਵਾਲਾ 10 ਦਾ ਫਰਕ, ਡਾਇਸਟੋਲਿਕ ਜਿਹੜਾ ਹੈਗਾ ਉਹ ਨੋਰਮਲ ਹੈ ਦੋਨੇ ਬਾਹਾਂ ਦੇ ਵਿੱਚ। ਅਗਰ ਉਹ ਤੋਂ ਵੱਧ ਆਉਂਦਾ ਤਾਂ ਫਿਰ ਉਹ ਅੱਗੇ ਇੱਕ ਬਿਮਾਰੀ ਹੁੰਦੀ ਹੈ, ਉਹਨੂੰ ਦੇਖਣਾ ਪੈਂਦਾ। ਸੋ ਬੀਪੀ ਨੂੰ ਸਹੀ ਤਰੀਕੇ ਨਾਲ ਚੈੱਕ ਕਰੋ ਤੇ ਟੈਨਸ਼ਨ ਨਹੀਂ ਲੈਣੀ ਬੀਪੀ ਚੈੱਕ ਕਰਕੇ, ਸ਼ਾਂਤੀ ਨਾਲ ਚੈੱਕ ਕਰੋ। ਅਗਰ ਤੁਹਾਡਾ ਬੀਪੀ, ਅਸੀਂ ਹੁਣ ਦਵਾਈ ਉਦੋਂ ਸ਼ੁਰੂ ਕਰਦੇ ਅਗਰ 24 ਘੰਟੇ ਦੇ ਵਿੱਚ ਪੇਸ਼ੈਂਟ ਦਾ 2 ਵਾਰ ਬੀਪੀ ਵੱਧ ਆਉਂਦਾ। ਹਾਂ ਜੇ ਤਾਂ 1 ਵਾਰ 'ਚ ਬਹੁਤ ਜ਼ਿਆਦਾ ਆਉਂਦਾ ਤਾਂ ਉਹ ਸਾਨੂੰ ਪਤਾ ਲੱਗ, ਉਹਦੇ ਹਿਸਾਬ ਨਾਲ ਅਸੀਂ ਕੰਸੀਡਰ ਕਰ ਲਈਦਾ ਵੀ ਪੇਸ਼ੈਂਟ ਦੇ ਸਿੰਪਟਮ ਕਿੱਦਾਂ ਨੇ ਜਾਂ ਕੀ ਕੁਛ ਹੈ। ਅਗਰ ਪੇਸ਼ੈਂਟ ਨੂੰ 24 ਘੰਟੇ 'ਚ 2 ਵਾਰ ਬੀਪੀ ਵੱਧ ਆ ਰਿਹਾ, ਤੁਸੀਂ ਡਾਕਟਰ ਕੋਲ ਜਾਓ ਤੇ ਆਪਣੀ ਦਵਾਈ ਦਾ ਧਿਆਨ ਦਿਓ ਅੱਗੇ ਜਾ ਕੇ ਦਵਾਈ। ਹਾਂ, ਜੇ ਦਵਾਈ ਖਾ ਕੇ ਬੀਪੀ ਠੀਕ ਆ ਰਿਹਾ ਤਾਂ ਦਵਾਈ ਬੰਦ ਨਹੀਂ ਕਰਨੀ। ਇਹਦਾ ਮਤਲਬ ਇਹ ਹੈ ਵੀ ਜੇ 2 ਰੋਟੀ ਖਾ ਕੇ ਅੱਜ ਢਿੱਡ ਭਰ ਗਿਆ ਤਾਂ ਕੱਲ੍ਹ ਨੂੰ 2 ਹੀ ਖਾਣੀਆਂ ਨੇ, ਕੱਲ੍ਹ ਨੂੰ 1 ਨਹੀਂ ਕਰਨੀ। ਹਾਂ, ਜੇ 2 ਰੋਟੀਆਂ ਖਾ ਕੇ ਆਫਰ ਰਹੇ ਹਾਂ ਅਸੀਂ, ਫਿਰ ਅਸੀਂ 1 ਰੋਟੀ ਕੱਲ੍ਹ ਨੂੰ ਕਰਨੀ।
1: ਸਰ, ਹੁਣ ਇੱਥੇ ਇੱਕ ਗੱਲ ਹੋਰ ਦੱਸੋ, ਕਈ ਲੋਕ ਕਹਿੰਦੇ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਨੇ ਇਹਦੇ ਬੀਪੀ 'ਚ ਤੇ ਜਿਹੜਾ ਮੈਨੂਅਲ ਚੈੱਕ ਕਰਦੇ ਆ ਇਹਦੇ ਵਿੱਚ, ਦੋਵਾਂ ਵਿੱਚ ਫਰਕ ਹੁੰਦਾ ਆ, ਇਹ ਮਿੱਥ ਹੈ ਕਿ ਸੱਚਾਈ ਹੈ ਜੀ?
0: ਇਹ ਬਿਲਕੁਲ ਠੀਕ ਹੈ ਜੀ, ਜੋ ਮੈਨੂਅਲ ਹੈ ਉਹ ਸਭ ਤੋਂ ਐਕੂਰੇਟ ਹੈ ਜਿਹੜਾ, ਪਰ ਇਹ ਹੈ ਵੀ ਹੁਣ ਹਰ ਘਰ 'ਚ ਹਰ ਬੰਦਾ ਸਿੱਖ ਵੀ ਨਹੀਂ ਸਕਦਾ ਜੀ ਅਸੀਂ ਮੈਨੂਅਲ ਬੀਪੀ ਕਿਵੇਂ ਚੈੱਕ ਕਰਨਾ ਹੈ। ਸੋ ਜਿਹੜੇ ਬੰਦੇ ਨੂੰ ਮੈਨੂਅਲ ਬੀਪੀ ਚੈੱਕ ਕਰਨਾ ਆਉਂਦਾ ਉਹਦੇ ਨਾਲ ਕਰ ਸਕਦਾ ਹੈ। ਆਟੋਮੈਟਿਕ ਮਸ਼ੀਨ ਹੈ, ਤੁਸੀਂ ਉਹਨੂੰ ਇੱਕ ਉਸ ਤਰੀਕੇ ਨਾਲ ਲੈ ਕੇ ਚੱਲੋ ਕਿ ਉਹ ਇੱਕ ਤੁਹਾਡਾ ਵੀ ਜਸਟ ਅਸੀਂ ਬੇਸਿਕਲੀ ਚੈੱਕ ਨੋਰਮਲੀ ਆਪਣਾ ਦੇਖਣਾ ਬੀਪੀ ਰਹਿੰਦਾ ਕਿੱਥੇ ਹੈਗਾ ਸਾਡਾ। ਜੇਕਰ ਤੁਹਾਨੂੰ ਕੋਈ ਸ਼ੰਕਾ ਲੱਗ ਰਹੀ ਹੈ ਵੀ ਹਾਂ ਮੇਰਾ ਇੰਨਾ ਬੀਪੀ ਨਹੀਂ ਹੈਗਾ, ਇਹ ਨਹੀਂ ਹੈਗਾ, ਤੁਸੀਂ ਦੋਨੇ ਬਾਹਾਂ ਚੈੱਕ ਕਰੋ 5 ਮਿੰਟ ਦੇ ਗੈਪ 'ਤੇ, ਫਿਰ ਦੁਬਾਰਾ ਚੈੱਕ ਕਰ ਲਓ। ਉਹਦੇ ਨਾਲ ਤੁਸੀਂ ਫਿਰ ਜਿਹੜੀ ਤੁਹਾਨੂੰ ਇੱਕ ਵੈਲਿਊ ਜਿਹੜੀ ਤੁਹਾਡੀ ਪ੍ਰੋਪਰ ਵੈਲਿਊ, ਹੁਣ ਸਾਡੇ ਕੋਲ ਵੀ ਕਈ ਵਾਰ ਪੇਸ਼ੈਂਟ ਆਉਂਦੇ ਨੇ, ਉਹ ਕਈ ਵਾਰ ਪੇਸ਼ੈਂਟ ਆਉਂਦੇ ਨੇ ਬਾਹਰ ਸਟਾਫ ਨੇ ਚੈੱਕ ਕੀਤਾ ਬੀਪੀ ਜ਼ਿਆਦਾ ਆ ਗਿਆ, ਪਰ ਮੈਨੂੰ ਇੱਦਾਂ ਲੱਗ ਰਿਹਾ ਹੁੰਦਾ ਵੀ ਪੇਸ਼ੈਂਟ ਦਾ ਬੀਪੀ ਇੰਨਾ ਹੋ ਨਹੀਂ ਸਕਦਾ, ਫਿਰ ਪੇਸ਼ੈਂਟ ਨੂੰ ਆਰਾਮ ਨਾਲ ਬਿਠਾ ਕੇ ਦੁਬਾਰਾ ਅਸੀਂ ਚੈੱਕ ਕੀਤਾ। ਜਿਹੜੀਆਂ ਮੈਂ ਤੁਹਾਨੂੰ ਤਰੀਕੇ ਦੱਸੇ ਨੇ ਬੀਪੀ ਚੈੱਕ ਕਰਨ ਦੇ, ਉਹ ਸਾਡੇ ਵੱਲੋਂ ਵੀ ਕਈ ਵਾਰੀ ਪੋਸੀਬਲ ਨਹੀਂ ਹੁੰਦੇ, ਕਿਉਂਕਿ ਕਲੀਨਿਕ 'ਚ ਅਗਰ ਪੇਸ਼ੈਂਟ ਜ਼ਿਆਦਾ ਨੇ, ਹੋਸਪਿਟਲ 'ਚ ਪੇਸ਼ੈਂਟ ਜ਼ਿਆਦਾ ਨੇ, ਤਾਂ ਉਹ ਕਈ ਵਾਰੀ ਪ੍ਰੋਪਰਲੀ ਫੋਲੋ ਨਹੀਂ ਕੀਤੇ ਜਾ ਸਕਦੇ ਹੁੰਦੇ। ਪਰ ਫਿਰ ਵੀ ਡਾਕਟਰ ਨੂੰ ਐਜ਼ ਅ ਡਾਕਟਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਦਾ 2 ਵਾਰ ਬੀਪੀ ਚੈੱਕ ਕੀਤਾ ਜਾਵੇ, ਕਈ ਵਾਰੀ ਲੋੜ ਪੈਂਦੀ ਲਟਾ ਕੇ ਵੀ ਚੈੱਕ ਕੀਤਾ ਜਾਂਦਾ ਹੈ। ਸੋ ਡਰਨਾ ਨਹੀਂ ਹੈ, ਹਾਈਪਰ ਟੈਂਸ਼ਨ ਹੈ ਬੀਪੀ ਵਧਣਾ, ਉਹਦੀ ਟੈਂਸ਼ਨ ਨਹੀਂ ਲੈਣੀ ਤੁਸੀਂ, ਉਹਦੀ ਟੈਨਸ਼ਨ ਡਾਕਟਰ ਤੇ ਛੱਡੋ। ਤੁਸੀਂ ਟੈਨਸ਼ਨ ਕੀ ਲੈਣੀ ਹੈ ਵੀ ਤੁਸੀਂ ਆਪਣੀ ਡਾਇਟਰੀ ਮੋਡੀਫਿਕੇਸ਼ਨ ਕਰਨੀ ਹੈ, ਤੁਸੀਂ ਇਹ ਨਹੀਂ ਟੈਨਸ਼ਨ ਲੈਣੀ ਹੁਣ ਬੀਪੀ ਵੱਧ ਗਿਆ ਤੇ ਹੁਣ ਮੈਂ ਉਹਦੀ ਟੈਨਸ਼ਨ ਲੈ ਜਾਵਾਂ ਤੇ ਮੈਂ ਉਹਦੇ ਅੱਗੇ ਟੈਨਸ਼ਨ ਦੀਆਂ ਗੋਲੀਆਂ ਸ਼ੁਰੂ ਕਰ ਦੇਵਾਂ, ਉਹ ਨਹੀਂ ਟੈਨਸ਼ਨ ਲੈਣੀ। ਹਾਈਪਰ ਟੈਨਸ਼ਨ ਡਾਕਟਰ ਨੂੰ ਇਲਾਜ ਕਰਨ ਦਿਓ, ਤੁਸੀਂ ਤਰੀਕੇ ਨਾਲ ਡਾਕਟਰ ਦੇ ਹਿਸਾਬ ਨਾਲ ਦਵਾਈ ਖਾਣੀ ਹੈ ਤੇ ਆਪਣੀ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨੀ।
1: ਜੀ ਸਰ, ਮੈਂ ਅਗਲਾ ਸਵਾਲ ਇਹੀ ਪੁੱਛਣ ਲੱਗੀ ਸੀਗੀ ਕਿ ਬੀਪੀ ਸਾਡਾ ਠੀਕ ਰਹੇ ਜੀ, ਸਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤੇ ਕਿਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੀ?
0: ਇਹਦੇ ਵਿੱਚ ਸਭ ਤੋਂ ਜ਼ਰੂਰੀ ਤਾਂ ਜਿਵੇਂ ਕਿਹਾ ਜਾਂਦਾ ਵੀ ਲਾਈਫ ਸਟਾਈਲ ਮੋਡੀਫਿਕੇਸ਼ਨ, ਕੋਮਨ ਚੀਜ਼ਾਂ ਵੀ ਅਸੀਂ ਖਾਣਾ ਕੀ ਹੈ ਤੇ ਵਰਕਆਊਟ ਕੀ ਕਰਨਾ, ਮੋਟਾਪੇ ਤੋਂ ਅਸੀਂ ਬਚਣਾ ਹੈ ਤੇ ਖਾਣਾ ਇਹ ਹੈ ਵੀ ਲੂਣ ਤੋਂ ਅਸੀਂ ਬਚਾ ਰੱਖਣਾ, ਲੂਣ ਖਾਣਾ ਕਿੰਨਾ। ਹੁਣ ਅਗਰ ਪੇਸ਼ੈਂਟ ਨੂੰ ਕਿਸੇ ਨੂੰ ਹਾਈਪਰ ਟੈਂਸ਼ਨ ਹੈ ਤੇ ਉਹਦੀਆਂ ਦਵਾਈਆਂ ਚੱਲ ਰਹੀਆਂ ਨੇ, ਤਾਂ ਉਹਦੇ ਵਿੱਚ ਪੇਸ਼ੈਂਟ ਨੇ ਹੈ ਕਿ ਜਿਹੜਾ ਆਪਣਾ ਸੋਡੀਅਮ ਕਲੋਰਾਈਡ ਹੈ, ਜਿਹੜਾ ਆਪਣਾ ਸਫੇਦ ਅਸੀਂ ਲੂਣ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਉਹਦਾ ਅਸੀਂ 4 ਗ੍ਰਾਮ ਤੋਂ ਘੱਟ ਉਹਨੂੰ ਰੱਖਣਾ, 2.5 ਗ੍ਰਾਮ ਉਹਦੇ ਵਿੱਚ ਸੋਡੀਅਮ ਰਹਿ ਜਾਂਦਾ ਹੈ, 2.5 ਗ੍ਰਾਮ ਤੋਂ ਘੱਟ ਅਸੀਂ ਸੋਡੀਅਮ ਲੈਣਾ ਹੈ। ਅਗਰ ਕਿਸੇ ਨੂੰ ਹਾਰਟ ਦੀ ਦਿੱਕਤ ਹੈ ਜਾਂ ਦਿਲ ਦਾ ਨੁਕਸ ਹੈ ਤਾਂ ਉਹਨੇ ਕੋਸ਼ਿਸ਼ ਕਰਨੀ ਹੈ 1.5 ਤੋਂ 2 ਗ੍ਰਾਮ ਤੋਂ ਥੱਲੇ ਵੈਲਿਊ ਉਹਦੀ ਆ ਜਾਵੇ। ਵੀ ਅਸੀਂ ਲੂਣ ਦਾ ਕੰਟਰੋਲ ਕਿਵੇਂ ਕਰਾਂਗੇ? ਇੱਕ ਤਾਂ ਸਬਜ਼ੀ 'ਚ ਕੋਸ਼ਿਸ਼ ਕਰੋ, ਸਾਡਾ ਸਵਾਦ ਹੈ ਜੀਵ ਦਾ, ਵੀ ਉਹਦੇ ਵਿੱਚ ਲੂਣ ਘੱਟ ਤੋਂ ਘੱਟ ਪਾਇਆ ਜਾਵੇ। ਜੇਕਰ ਕਿਸੇ ਨੂੰ ਜ਼ਿਆਦਾ ਦਿੱਕਤ ਹੈ, ਤੁਸੀਂ ਇਹ ਸੋਚ ਕੇ ਚੱਲੋ ਵੀ ਜੇ ਘਰ 'ਚ 1 ਮਰੀਜ਼ ਹੈ ਨਾ ਤਾਂ ਅਸੀਂ ਸਾਰੇ ਮਰੀਜ਼ ਕੱਲ੍ਹ ਨੂੰ ਬਣ ਸਕਦੇ ਹਾਂ। ਇਹ ਨਹੀਂ ਸੋਚਣਾ ਵੀ ਇਹ ਮਰੀਜ਼ ਹੈ ਵੀ ਇਹਦੇ ਕਰਕੇ ਅਸੀਂ ਕਿਉਂ ਆਪਣਾ ਸਵਾਦ ਵਿਗਾੜੀਏ, ਇਹ ਜੀਵ ਦਾ ਸਵਾਦ ਹੀ ਹੈ, ਇਹਨੂੰ ਹੌਲੀ ਹੌਲੀ ਕਰਕੇ ਸੈੱਟ ਹੋ ਜਾਂਦਾ। ਅਗਰ ਅਸੀਂ ਆਦਤ ਪਾਲੀਏ ਘੱਟ ਲੂਣ ਦੀ ਤਾਂ 5-7 ਦਿਨਾਂ 'ਚੋਂ ਸੈਟਲ ਹੋ ਜਾਂਦਾ। ਦੂਸਰੀ ਚੀਜ਼ ਹੈ ਕਿ ਤੁਸੀਂ ਸਲਾਦ ਜਿਹੜਾ ਤੁਹਾਡਾ ਉਹਦੇ 'ਤੇ ਕਦੇ ਲੂਣ ਨਹੀਂ ਪਾਉਣਾ, ਤੁਹਾਡੇ ਰਾਇਤੇ ਜਿਹੜੇ ਬਣਾਉਂਦੇ ਅਸੀਂ ਜੋ ਵੀ ਚੀਜ਼ਾਂ ਨਾਲ ਖਾਂਦੇ ਉੱਤੇ ਲੂਣ ਕਦੇ ਨਹੀਂ ਹੋਣਾ ਚਾਹੀਦਾ। ਭੁਜੀਏ ਵਗੈਰਾ ਜਿਹੜੀਆਂ ਇਹ ਚੀਜ਼ਾਂ ਨੇ ਜਾਂ ਪ੍ਰਿਜ਼ਰਵੇਟਿਵ, ਤੁਸੀਂ ਜਿਹੜਾ ਆਪਾਂ ਕੋਈ ਵੀ ਪ੍ਰਿਜ਼ਰਵੇਟਿਵ ਵਾਲਾ ਫੂਡ ਖਾਂਦੇ ਹਾਂ ਨਾ, ਲੂਣ ਪੁਰਾਣੇ ਜ਼ਮਾਨੇ 'ਚ ਅੱਜ ਤੋਂ 1000 ਸਾਲ ਪਹਿਲਾਂ ਲੂਣ ਨੂੰ ਹਮੇਸ਼ਾ ਤੋਂ ਵਰਤਿਆ ਜਾਂਦਾ ਹੈ। ਜਿਵੇਂ ਅਚਾਰ ਆਪਾਂ ਸੋਚਣ, ਚਲੋ ਅਚਾਰ ਹੀ ਹੈ, ਅਚਾਰ ਸਾਡਾ ਕਿਉਂ ਨਹੀਂ ਖਰਾਬ ਹੁੰਦਾ? ਅਚਾਰ 'ਚ ਅਸੀਂ ਭਰ ਕੇ ਲੂਣ ਪਾਉਂਦੇ ਹਾਂ, ਖੂਬ ਸਾਰਾ ਲੂਣ ਇਸੇ ਕਰਕੇ ਪਾਇਆ ਜਾਂਦਾ ਵੀ ਅਚਾਰ ਖਰਾਬ ਨਾ ਹੋਵੇ, 6 ਮਹੀਨੇ 1 ਸਾਲ ਕੱਢ ਜਾਵੇ, ਲੂਣ ਬਚਾਉਂਦਾ ਹੈ ਉਸ ਚੀਜ਼ ਨੂੰ। ਸੋ ਜਿਹੜੀਆਂ ਪ੍ਰਿਜ਼ਰਵੇਟਿਵ ਵਾਲੀਆਂ ਚੀਜ਼ਾਂ ਨੇ ਜਾਂ ਜਿਹੜੇ ਜਿਵੇਂ ਆਪਾਂ ਕੁਛ ਵੀ ਆਪਾਂ ਸਮਾਨ ਬਾਜ਼ਾਰ ਦੇ ਵਿੱਚ ਪ੍ਰੀ ਮੇਡ ਆਪਣੇ ਸਨੈਕਸ ਹੁੰਦੇ ਨੇ, ਉਹਨਾਂ 'ਚ ਲੂਣ ਬਹੁਤ ਜ਼ਿਆਦਾ ਹੁੰਦਾ, ਇਸ ਕਰਕੇ ਉਹਨਾਂ ਨੂੰ ਅਵੋਇਡ ਕਰਨਾ, ਉਹਨਾਂ ਨੂੰ ਕਦੇ ਨਾ ਖਾਧਾ। ਉਹ ਕੰਮ ਤਾਂ ਬਹੁਤ

0: ਹੈਗੀ ਹੈ ਕਿ ਘਰ ਦੇ ਵਿੱਚ ਜਿਹੜਾ ਸਿੰਪਲ ਲੂਣ ਆਉਂਦਾ ਸੀ ਨਾ ਉਹ ਨਹੀਂ ਲੈਣਾ ਚਾਹੀਦਾ। ਉਹ ਕਹਿੰਦੇ ਆ ਜੀ ਸੇਂਦਾ ਨਮਕ ਖਾ ਲਓ, ਕਈ ਲੋਕ ਕਹਿੰਦੇ ਪਿੰਕ ਸਾਲਟ ਜਿਹੜਾ ਆ ਇਹਦੀ ਵਰਤੋਂ ਕਰ ਲਓ, ਜਿਹੜਾ ਚਿੱਟਾ ਲੂਣ ਹੈ ਇਹਦੀ ਵਰਤੋਂ ਨਾ ਕਰੋ ਜੀ। ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ?
1: ਇਹਦੇ ਵਿੱਚ ਜਿਹੜਾ ਲਾਲ ਲੂਣ ਹੁੰਦਾ ਨਾ ਉਹ ਕਾਫੀ ਇੱਕ ਵੱਡੀ ਮਿੱਥ ਹੈ, ਉਹਨੂੰ ਪੇਸ਼ ਹੀ ਇਸ ਤਰੀਕੇ ਨਾਲ ਕੀਤਾ ਗਿਆ। ਦੋਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸ ਦਿੰਦਾ। ਜਿਹੜਾ ਚਿੱਟਾ ਲੂਣ ਆਪਾਂ ਵਰਤਦੇ ਹਾਂ ਉਹਦੇ ਵਿੱਚ ਮੋਟਾ ਮੋਟਾ ਕਿਹਾ ਜਾਂਦਾ ਵੀ ਜਿਹੜਾ ਸੋਡੀਅਮ ਹੈਗਾ ਹੈ ਉਹ ਤਾਂ ਦੇਖੋ ਫੈਕਟਰੀ ਤੋਂ ਬਣ ਕੇ ਆ ਰਿਹਾ। ਉਹਨਾਂ ਨੇ ਮਤਲਬ ਬਣਿਆ ਤਾਂ ਚਲੋ ਕੁਦਰਤ ਦੇ ਵਿੱਚ ਹੈ ਬਟ ਫੈਕਟਰੀ ਚੋਂ ਫਿਲਟਰ ਹੋ ਕੇ ਸਾਰਾ ਕੁਛ ਹੋ ਕੇ ਆ ਰਿਹਾ। ਉਹਦੇ 'ਚ ਅਗਰ ਸੋਡੀਅਮ ਦੀ ਕੁਆਂਟਿਟੀ ਜਿਵੇਂ ਕਿਹਾ ਜਾਂਦਾ ਉਹਦੀ ਯੂਨਿਟ ਹੈ ਕੁਛ ਵੀ 41 ਦੇ ਨੇੜੇ ਤੇੜੇ ਹੁੰਦੀ ਹੈ। ਜਿਹੜਾ ਸਾਡਾ ਲਾਲ ਵਾਲਾ ਲੂਣ ਹੁੰਦਾ ਉਹਦੇ ਵਿੱਚ ਕੁਛ ਨਹੀਂ ਪਤਾ, ਉਹ 38 ਤੋਂ ਲਿਆ ਕੇ 42 ਤੱਕ ਹੋ ਸਕਦੀ ਸੋਡੀਅਮ ਦੀ ਮਾਤਰਾ। ਸੋਡੀਅਮ ਦਾ ਮਾਈਨਰ ਜਿਹਾ ਫਰਕ ਹੈ। ਹੁਣ ਜਿਹੜਾ ਬੰਦਾ ਕਿਚਨ 'ਚ ਕੰਮ ਕਰਦਾ, ਮੈਂ ਕੁਕਿੰਗ ਕਰਦਾ, ਮੈਨੂੰ ਥੋੜਾ ਜਿਹਾ ਪਤਾ ਹੈ, ਤੁਸੀਂ ਕਰਦੇ ਹੋਵੋਗੇ ਤੁਹਾਨੂੰ ਪਤਾ ਹੋਏਗਾ, ਜਿੱਥੇ ਤੁਸੀਂ ਇੱਕ ਚੁਟਕੀ ਚਿੱਟਾ ਲੂਣ ਪਾਉਣਾ ਹੈ ਉੱਥੇ ਦੋ ਚੁਟਕੀਆਂ ਲਾਲ ਲੂਣ ਪਾਉਣਾ ਪੈਂਦਾ
0: ਜੀ।
1: ਤੁਸੀਂ ਜੇ ਸੋਚੋ ਉਹਦੀ 41 ਮਾਤਰਾ ਹੈਗੀ ਹੈ ਚਿੱਟੇ ਦੇ ਵਿੱਚ ਇੱਕ ਚੁਟਕੀ 'ਚ, ਦੋ ਚੁਟਕੀਆਂ ਪਾਲੀਆਂ ਲਾਲ ਦੀਆਂ ਤੇ ਉਹ ਹੋ ਗਈ 76, 38 ਦੀ 76, ਸੋਡੀਅਮ ਫਿਰ ਜ਼ਿਆਦਾ ਖਾ ਰਹੇ ਹੋ। ਫਿਰ ਉਹਦੇ ਵਿੱਚ ਜੀ ਕਹਿੰਦੇ ਨੇ ਜੀ ਇਹਦੇ ਵਿੱਚ ਧਾਤੂ ਬਹੁਤ ਹੁੰਦੇ ਨੇ, ਆਹ ਹੁੰਦਾ, ਮੈਗਨੀਸ਼ੀਅਮ ਹੁੰਦਾ, ਉਹ ਹੁੰਦਾ। ਜੇ ਦਿਨ ਦੇ ਵਿੱਚ ਆਪਾਂ 1 ਗ੍ਰਾਮ ਲੂਣ ਖਾਣਾ ਹੈ, 1 ਗ੍ਰਾਮ ਲੂਣ ਦੇ ਵਿੱਚੋਂ ਕਿੰਨੇ ਕੁ ਧਾਤੂ ਤੁਹਾਨੂੰ ਮਿਲ ਜਾਣਗੇ? ਠੀਕ ਹੈ। ਉਹਦੇ ਤੋਂ ਬਾਅਦ ਇੱਕ ਹੋਰ ਗੱਲ ਹੈ, ਅਸੀਂ ਜਿਹੜੇ ਜਿਹਨਾਂ ਦਾ ਜਨਮ ਜਿਵੇਂ ਅਸੀਂ ਲੋਕ ਆ ਜਿਹਨਾਂ 90 ਦੇ ਟਾਈਮ ਦੇ ਨੇ, ਜਿਹਨਾਂ ਨੂੰ ਦੂਰਦਰਸ਼ਨ ਦੇ ਵਿੱਚ ਮਸ਼ਹੂਰੀਆਂ ਅਸੀਂ ਐਡ ਦੇਖਦੇ ਹੁੰਦੇ ਸੀ, ਵੀ ਕਿਹਾ ਜਾਂਦਾ ਸੀਗਾ ਵੀ ਇੱਕ ਐਡ ਆਉਂਦੀ ਹੁੰਦੀ ਸੀ ਦੂਰਦਰਸ਼ਨ ਤੇ ਕਿ ਇਸ ਕੀ ਕਮੀ ਸੇ ਕਿਸੀ ਕੋ ਵੀ ਖੇਂਗਾ ਹੋ ਸਕਤਾ ਹੈ, ਯਾਦ ਹੋਏਗਾ ਤੁਹਾਨੂੰ?
0: ਬਿਲਕੁਲ।
1: ਉਹ ਖੇਂਗਾ ਕੀ ਹੁੰਦਾ? ਉਹ ਥਾਇਰਾਇਡ ਦੀ ਬਿਮਾਰੀ ਹੁੰਦੀ, ਹਾਈਪੋਥਾਇਰਾਇਡਿਜ਼ਮ, ਆਪਣਾ ਅੰਗ ਹੈ ਥਾਇਰਾਇਡ। ਇੱਥੇ ਆਇਓਡੀਨ ਦੀ ਕਮੀ ਕਰਕੇ ਸਾਡੇ ਜਿਵੇਂ ਹੁਣ ਪਾਣੀ ਦੇ ਵਿੱਚ ਜਾਂ ਕਿਤੇ ਵੀ ਸਾਡੇ ਆਇਓਡੀਨ ਦੀ ਸਾਡੇ ਕੋਲ ਇੱਥੇ ਕਮੀ ਹੈ, ਠੀਕ ਹੈ, ਸਾਡੇ ਖਾਣੇ ਦੇ ਵਿੱਚ ਕਮੀ ਆ, ਕਿਤੋਂ ਸਾਨੂੰ ਨਹੀਂ ਮਿਲਦਾ। ਤਾਂ ਆਇਓਡਾਈਜ਼ਡ ਕੀਤਾ ਜਾਂਦਾ ਸੀਗਾ ਲੂਣ ਨੂੰ, ਆਇਓਡਾਈਜ਼ ਮਤਲਬ ਉਹਦੇ ਵਿੱਚ ਸਰਕਾਰ ਉਹਨੂੰ ਐਡ ਕਰਦੀ ਸੀ ਆਇਓਡੀਨ ਨੂੰ, ਵੀ ਇਹ ਲੂਣ ਦੇ ਵਿੱਚ ਆਇਓਡੀਨ ਪਾ ਕੇ ਦਿੱਤਾ ਜਾਊਗਾ, ਉਹਦੇ ਨਾਲ ਹਾਈਪੋਥਾਇਰਾਇਡਿਜ਼ਮ ਜਿਹੜਾ ਉਹ ਸੈਟਲ, ਕਮੀ ਆ ਗਈ ਉਹਦੇ ਵਿੱਚ, ਗਿਰਾਵਟ ਆ ਗਈ, ਖੇਂਗਾ ਨਹੀਂ ਹੁੰਦਾ, ਠੀਕ ਹੈ, ਜਿਹਨੂੰ ਗਿੱਲੜ ਕਹਿ ਦਿੰਦੇ ਨੇ ਪੰਜਾਬੀ 'ਚ, ਗਿੱਲੜ ਦਾ ਰੋਗ। ਜਿਹੜੇ ਇਹ ਕਿਹੜੇ ਪੇਸ਼ੈਂਟ ਨੂੰ ਕਿਹੜਾ ਲੂਣ ਖਾਣਾ, ਇਹਦੇ 'ਚ ਮੋਟਾ ਮੋਟਾ ਇਹ ਹੈ ਵੀ ਜਿਹੜੇ ਥਾਇਰਾਇਡ ਜਿਹਨਾਂ ਦਾ ਘੱਟਦਾ ਹੈ ਉਹਨਾਂ ਲੋਕਾਂ ਨੂੰ ਸਫੇਦ ਲੂਣ ਜਿਹੜਾ ਹੈਗਾ ਉਹੀ ਖਾਣਾ ਚਾਹੀਦਾ ਹੈ। ਸਿਰਫ ਇੱਕ ਜਿਹਨਾਂ ਦਾ ਥਾਇਰਾਇਡ ਵੱਧਦਾ ਹੈ ਉਹ ਇੱਕ ਪੇਸ਼ੈਂਟ ਨੇ ਜਿਹਨਾਂ ਨੂੰ ਲਾਲ ਲੂਣ ਵਰਤਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਥਾਇਰਾਇਡ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਥਾਇਰਾਇਡ ਘੱਟ ਖਾਣਾ ਹੈ ਕਿਉਂਕਿ ਸਾਡੇ ਚਿੱਟੇ ਲੂਣ 'ਚ ਥਾਇਰਾਇਡ ਪਾਇਆ ਜਾਂਦਾ ਹੈ। ਸਿਰਫ ਉਹੀ ਇੱਕ ਗਰੁੱਪ ਆਫ ਪੀਪਲ ਹੈ ਜਿਹਨਾਂ ਨੂੰ ਕਿ ਆਪਣਾ ਲਾਲ ਲੂਣ ਵਰਤ ਸਕਦੇ ਨੇ, ਪਰ ਬਾਕੀ ਜਿੰਨੇ ਲੋਕ ਹੈਗੇ ਨੇ ਉਹਨਾਂ ਨੂੰ ਸਭ ਨੂੰ ਸਸਤਾ ਟਿਕਾਊ ਚਿੱਟਾ ਲੂਣ ਹੀ ਖਾਣਾ ਚਾਹੀਦਾ
0: ਜੀ। ਤੇ ਸਰ ਬਹੁਤ ਸਾਰੇ ਲੋਕ ਪਤਾ ਕੀ ਕਰਦੇ ਆ, ਉਹ ਕਹਿੰਦੇ ਬੀਪੀ ਵੱਧ ਗਿਆ ਜੀ, ਪਾਣੀ ਪੀ ਲਓ, ਜਿੰਨਾ ਜ਼ਿਆਦਾ ਪਾਣੀ ਪੀਵਾਂਗੇ ਤਾਂ ਜ਼ਿਆਦਾ ਯੂਰਿਨ ਆਏਗਾ ਤੇ ਉਹਦੇ ਨਾਲ ਜਿਹੜਾ ਹੈਗਾ ਆ ਸਾਡਾ ਬੀਪੀ ਕੰਟਰੋਲ ਹੋ ਜਾਏਗਾ ਜੀ। ਕੀ ਵਾਕਈ ਇਸ ਗੱਲ ਦੇ ਵਿੱਚ ਸੱਚਾਈ ਹੈ ਜਾਂ ਇੱਕ ਮਿੱਥ ਹੈਗੀ ਹੈ ਜੀ, ਇੱਦਾਂ ਬੀਪੀ ਘੱਟ ਜਾਂਦਾ ਹੈ ਕਿ ਨਹੀਂ ਜੀ?
1: ਦੇਖੋ ਜਿੰਨਾ ਆਪਾਂ ਪਾਣੀ ਪੀਂਦੇ ਹਾਂ ਜਦੋਂ ਆਪਣਾ ਯੂਰਿਨ ਆਉਂਦਾ ਹੈ ਤਾਂ ਇੱਕ ਲੈਵਲ ਤੱਕ ਹੁੰਦਾ ਹੈ ਵੀ ਪਿਸ਼ਾਬ ਜਿਹੜਾ ਆਪਣਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਕਿ ਗੁਰਦੇ ਜਿਹੜੇ ਹੈਗੇ ਨੇ ਉਹ ਇੱਕ ਲੈਵਲ ਤੱਕ ਪਿਸ਼ਾਬ ਨੂੰ ਗਾੜਾ ਕਰ ਸਕਦੇ ਨੇ, ਸੋਰੀ, ਤੇ ਇੱਕ ਲੈਵਲ ਤੱਕ ਪਿਸ਼ਾਬ ਨੂੰ ਪਤਲਾ ਕਰ ਸਕਦੇ ਨੇ। ਹੁਣ ਪਾਣੀ ਵੀ ਆਪਾਂ ਇੱਕ ਲਿਮਿਟ ਤੱਕ ਹੀ ਪੀ ਸਕਦੇ ਹਾਂ, ਉਹਦਾ ਕਾਰਨ ਇਹੀ ਹੈ ਵੀ ਨੋਰਮਲੀ, ਹਾਂ, ਪਾਣੀ ਸਾਨੂੰ ਇਨਟੇਕ ਨੋਰਮਲ ਰੱਖਣਾ ਚਾਹੀਦਾ ਹੈ ਕਿਉਂਕਿ ਪਿਸ਼ਾਬ ਦੇ ਵਿੱਚੋਂ ਸੋਡੀਅਮ ਬਾਹਰ ਆਉਂਦਾ ਹੈ। ਉਹ ਗੁਰਦੇ ਅਗਰ ਨੋਰਮਲ ਕੰਮ ਕਰਦੇ ਨੇ ਤਾਂ ਉਹ ਕਿੰਨੀ ਕੁਆਂਟਿਟੀ ਸੋਡੀਅਮ ਦੀ ਬਾਹਰ ਕੱਢ ਸਕਦੇ ਨੇ ਉਹ ਗੁਰਦਿਆਂ 'ਤੇ ਡਿਪੈਂਡ ਕਰਦਾ ਹੈ। ਦਿੱਕਤ ਉੱਥੇ ਆਉਂਦੀ ਹੈ ਵੀ ਹੁਣ ਜਿਹੜਾ ਪੇਸ਼ੈਂਟ ਹੈ ਅਗਰ ਉਹਨੂੰ ਗੁਰਦਿਆਂ ਦੀ ਦਿੱਕਤ ਹੈ, ਗੁਰਦਿਆਂ 'ਚ ਉਹਦਾ ਕ੍ਰੈਡਨਿਨ ਵੱਧਦਾ ਜਾਂ ਉਹਦਾ ਡਾਇਲਿਸਿਸ ਚੱਲ ਰਹੇ ਨੇ ਜਾਂ ਪੈਰਾਂ 'ਤੇ ਸੋਜ ਪੈ ਰਹੀ ਹੈ ਬੀਪੀ ਦੇ ਕਰਕੇ, ਜ਼ਿਆਦਾ ਪਾਣੀ ਪੀਣਾ ਉਹਦੇ ਵਾਸਤੇ ਖਤਰਨਾਕ ਹੋ ਸਕਦਾ, ਜਾਂ ਕਿਸੇ ਦਾ ਅਗਰ ਦਿਲ ਘੱਟ ਪੰਪ ਕਰਦਾ, ਜਿਵੇਂ ਨੋਰਮਲੀ ਆਪਾਂ ਕਹਿ ਦਿੰਦੇ ਹਾਂ 56-65% ਤੱਕ ਦਿਲ ਪੰਪ ਕਰਦਾ, ਅਗਰ ਕਿਸੇ ਦਾ ਦਿਲ ਘੱਟ ਪੰਪ ਕਰਦਾ, ਮੋਟਰ ਦਿਲ ਦੀ ਕਮਜ਼ੋਰ ਹੋਈ ਹੈ, ਤਾਂ ਉਸ ਪੇਸ਼ੈਂਟ ਨੂੰ ਵੀ ਆਪਣਾ ਲੂਣ ਘਟਾਉਣਾ ਪਏਗਾ ਤੇ ਪਲੱਸ ਉਹਨੂੰ ਪਾਣੀ ਦਾ ਇਨਟੇਕ ਵੀ ਘਟਾਉਣਾ ਪੈਂਦਾ ਹੈ। ਜਾਂ ਕਿਸੇ ਦੇ ਪੇਟ ਦੇ ਵਿੱਚ ਬੀਪੀ ਵਧਣ ਦੇ ਕਰਕੇ ਦਿੱਕਤ ਆ ਜਾਂਦੀ ਹੈ ਗੁਰਦਿਆਂ ਦੀ ਜਾਂ ਕਿਸੇ ਦੀ ਵੀ, ਉਹਨੂੰ ਨੋਰਮਲ ਇਹ ਹੈ ਕਿ ਵਾਟਰ ਇਨਟੇਕ ਜਿਹੜਾ ਸਾਡਾ ਦਿਨ 'ਚ ਪਾਣੀ ਅਸੀਂ ਪੀਣਾ 2.5-3 ਲੀਟਰ ਆਮ ਬੰਦੇ ਦੇ ਵਾਸਤੇ ਜਿਹੜਾ ਹੈਗਾ, ਸੀਜ਼ਨ ਦੇ ਵਿੱਚ ਉੱਪਰ ਥੱਲੇ ਕਰਨਾ ਪੈਂਦਾ। ਜਿਵੇਂ ਗਰਮੀ ਦੇ ਵਿੱਚ ਆ ਕੇ ਨੋਰਮਲੀ ਕੀ ਹੁੰਦਾ ਕਿ ਸਾਨੂੰ ਪਸੀਨਾ ਵੱਧ ਹੁੰਦਾ, ਪਸੀਨਾ ਆਉਣ ਦੇ ਨਾਲ ਸੋਡੀਅਮ ਵੀ ਸਰੀਰ 'ਚੋਂ ਬਾਹਰ ਨਿਕਲਦਾ। ਅਸੀਂ ਦੇਖਿਆ ਹੋਏਗਾ ਸਾਡੀ ਚਮੜੀ 'ਤੇ ਕਦੇ ਵੀ ਤੁਸੀਂ ਜੀਭ ਲੱਗੇ ਹੋਏਗੀ ਤੇ ਸਾਨੂੰ ਲੂਣ ਦਾ ਟੇਸਟ ਹੁੰਦਾ, ਉਹ ਸੋਡੀਅਮ ਸਰੀਰ 'ਚੋਂ ਬਾਹਰ ਨਿਕਲਦਾ ਹਮੇਸ਼ਾ, ਉਹਦੇ ਕਰਕੇ ਹੁੰਦਾ। ਸੋ ਗਰਮੀ 'ਚ ਕੀ ਹੁੰਦਾ ਵੀ ਸਾਡੇ ਬੜੇ ਪੇਸ਼ੈਂਟ ਨੇ ਜਿਨ੍ਹਾਂ ਦੀ 2 BP ਦੀਆਂ ਗੋਲੀਆਂ ਚੱਲਦੀਆਂ, ਉਹ ਕਹਿੰਦੇ ਸਾਡਾ ਬੀਪੀ ਘਟਣ ਲੱਗ ਪਿਆ। ਸੋ ਉਹਦੇ ਵਿੱਚ ਗਰਮੀ 'ਚ ਕੀ ਹੁੰਦਾ, ਲੂਣ ਜ਼ਿਆਦਾ ਬੋਡੀ 'ਚੋਂ ਨਿਕਲਣ ਦੇ ਕਰਕੇ ਬੀਪੀ ਜਿਹੜਾ ਹੈਗਾ ਡਾਊਨ ਹੋਣ ਲੱਗ ਪੈਂਦਾ। ਉਹਦੇ ਵਿੱਚ ਇਹ ਬੀਪੀ ਦੀ ਗੋਲੀ ਅਸੀਂ ਲੈਵਲ ਕਰੀ ਦੀ ਹੈ, ਫਿਰ ਘਟਾ ਦੀ ਦੀ ਹੈ ਜਾਂ ਡੋਜ਼ ਘਟਾ ਦੀ ਦੀ ਹੈ, ਪਰ ਜਿੱਦਾਂ ਹੀ ਸੀਜ਼ਨ ਫਿਰ ਚੇਂਜ ਹੁੰਦਾ, ਪਸੀਨਾ ਘੱਟ ਜਾਂਦਾ, ਉਹ ਚੀਜ਼ ਉੱਪਰ ਥੱਲੇ ਫਿਰ ਹੋ ਜਾਂਦੀ ਹੈ। ਸੋ ਪਾਣੀ ਜਿਹੜਾ ਵਾ ਉਹਨੂੰ ਇਲਾਜ ਵਾਸਤੇ ਨਹੀਂ ਯੂਜ਼ ਕਰਨਾ, ਉਹਨੂੰ ਨੋਰਮਲ ਇੱਕ

0: ਇੰਡੀਵਿਜੁਅਲ ਹੈ, ਮੇਰੇ ਵਰਗਾ ਬੰਦਾ ਜਿਹੜਾ ਜਾਂ ਕੋਈ ਹੈਲਦੀ ਇੰਡੀਵਿਜੁਅਲ ਹੈ, ਉਹਨੇ ਪਾਣੀ ਉਸ ਹਿਸਾਬ ਨਾਲ ਪੀਣਾ ਕਿ ਪਿਸ਼ਾਬ ਦਾ ਰੰਗ ਅਸੀਂ ਪੀਲਾ ਨਹੀਂ ਹੋਣ ਦੇਣਾ ਆਪਣੇ, ਬਸ ਇਹ ਚੀਜ਼ ਯਾਦ ਰੱਖਣੀ
1: ਹੈ ਜੀ। ਸਰ ਪਿੰਨੀਆਂ ਦਾ ਕੀ ਰੋਲ ਹੁੰਦਾ ਹੈਗਾ ਆ ਜੀ ਸਾਡੇ ਸਰੀਰ ਦੇ ਵਿੱਚ ਜੇ ਆਪਾਂ ਲੱਤਾਂ ਦੀਆਂ ਗੱਲ ਕਰੀਏ ਜੀ?
0: ਦੇਖੋ ਜੋ ਸਾਡੀਆਂ ਪਿੰਨੀਆਂ ਹੈਗੀਆਂ ਨੇ, ਜੋ ਗੋਡਿਆਂ ਤੋਂ ਥੱਲੇ ਸਾਡੇ ਹੈਗੇ ਨੇ, ਜਿਹੜੇ ਆਪਣੇ ਗੈਸਟ੍ਰੋਨੀਮੀਅਸ ਮਸਲ ਉਹਨਾਂ ਨੂੰ ਕਹਿ ਦਿੰਦੇ ਆ ਆਪਾਂ, ਠੀਕ ਆ, ਕਾਫਸ ਕਹਿ ਦਿੰਦੇ ਨੇ, ਜਾਂ ਜਿਮ ਦੇ ਵਿੱਚ ਜਿਹੜੇ ਜਾਂਦੇ ਨੇ ਕਾਫਸ ਦੀ ਐਕਸਰਸਾਈਜ਼ ਕਰਦੇ ਨੇ, ਉਹ ਇੱਕ ਤਰ੍ਹਾਂ ਨਾਲ ਮਿੰਨੀ ਹਾਰਟ ਛੋਟਾ ਦਿਲ ਵਾਂਗੂ ਸਾਡੇ ਕੰਮ ਕਰਦੇ ਨੇ। ਹੁਣ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਵੀ ਸਭ ਨੂੰ ਪਤਾ ਹੈ ਵੀ ਦਿਲ ਸਾਡਾ ਖੂਨ ਪੰਪ ਕਰਦਾ ਹੈ। ਹੁਣ ਦਿਲ ਨੇ ਖੂਨ ਜਦੋਂ ਪੰਪ ਕਰਨਾ, ਉਹਨੇ ਦਿਮਾਗ ਤੱਕ ਵੀ ਪਹੁੰਚਾਉਣਾ, ਉਹਨੇ ਗਿੱਟਿਆਂ ਤੱਕ ਵੀ ਪਹੁੰਚਾਉਣਾ। ਹੁਣ ਗ੍ਰੈਵਿਟੀ ਦੇ ਨਾਲ ਦਿਲ ਤੋਂ ਥੱਲੇ ਤਾਂ ਖੂਨ ਚਲਾ ਜਾਏਗਾ, ਪਰ ਜਿਹੜਾ ਖੂਨ ਥੱਲੇ ਪੈਰਾਂ 'ਚ ਪਹੁੰਚਿਆ ਹੈ ਉਹ ਉੱਪਰ ਵੀ ਕੋਈ ਮੋਟਰ ਲੈ ਕੇ ਆਉਂਦੀ ਹੋਊਗੀ। ਉਹ ਹੁਣ ਹੁੰਦਾ ਕੀ ਹੈ ਵੀ ਸਾਡੇ ਪਿੰਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਤਰੀਕੇ ਨਾਲ ਮੋਟਰ ਵਾਂਗੂ ਐਕਟ ਕਰਦੀਆਂ ਨੇ, ਉਹ ਉਹਨਾਂ ਦੇ ਵਿੱਚ ਜਿਹੜੀਆਂ ਨਾੜਾਂ ਨੇ ਉਹਨਾਂ ਨੂੰ ਪ੍ਰੈਸ਼ਰ ਦਿੰਦੀਆਂ ਨੇ। ਉਹ ਅਗਰ ਤਾਂ ਸਾਡੀਆਂ ਪਿੰਨੀਆਂ ਮਜ਼ਬੂਤ ਨੇ, ਚੰਗੀਆਂ ਨੇ, ਮਸਲ ਵਧੀਆ ਬਣੇ ਹੋਏ ਨੇ, ਤਾਂ ਉਹ ਹਮੇਸ਼ਾ ਚੰਗਾ ਕੰਮ ਕਰਨਗੀਆਂ ਤੇ ਖੂਨ ਜਿਹੜਾ ਵਧੀਆ ਤਰੀਕੇ ਨਾਲ ਪੰਪ ਹੋ ਕੇ ਦਿਲ ਤੱਕ ਪਹੁੰਚੇਗਾ। ਹੁਣ ਕੁਛ ਪੇਸ਼ੈਂਟ ਨੇ ਜਿਨ੍ਹਾਂ ਦਾ ਬੀਪੀ ਜਿਵੇਂ ਵੱਧ ਹੈ, ਉਹਨਾਂ ਦੇ ਵਿੱਚ ਪੈਰਾਂ ਤੇ ਸੋਜ ਪੈਣ ਲੱਗ ਪੈਂਦੀ ਹੈ, ਪੈਰਾਂ ਤੇ ਉਹਨਾਂ ਦੇ ਸੋਜ ਬੀਪੀ। ਕਈ ਵਾਰੀ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਵੀ ਜੀ ਸਾਡੇ ਤਾਂ ਪੈਰਾਂ ਤੇ ਸੋਜ ਪੈਂਦੀ ਆ, ਅਸੀਂ ਬੀਪੀ ਚੈੱਕ ਕਰੀਦਾ, ਹੋਰ ਕੋਈ ਦਿੱਕਤ ਨਹੀਂ ਲੈ ਕੇ ਆਉਂਦੇ। ਕਿਉਂਕਿ ਕੁਛ ਪੇਸ਼ੈਂਟ ਇੱਦਾਂ ਦੇ ਬੀਪੀ ਦੇ ਆਉਂਦੇ ਨੇ, ਅਲਾਮਤ ਹੋਰ ਲੈ ਕੇ ਆਏ ਨੇ, ਉਹਨਾਂ ਦਾ ਕੋਈ ਸਿਰ ਪੀੜ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਅਸੀਂ ਬੀਪੀ ਚੈੱਕ ਕਰੀਦਾ, ਉਹਨਾਂ ਦਾ ਬੀਪੀ 200-210 ਤੱਕ ਵੀ ਆ ਜਾਂਦਾ। ਪੈਰਾਂ ਦੀ ਸੋਜ ਹੁੰਦੀ ਹੈ, ਉਹ ਇਹਨਾਂ ਚੀਜ਼ਾਂ ਕਰਕੇ ਹੋ ਜਾਂਦੀ ਹੈ, ਸੋਡੀਅਮ ਰਿਟੈਂਸ਼ਨ ਕਰਕੇ ਹੋ ਜਾਂਦੀ ਹੈ ਉਹਦੇ ਕਰਕੇ। ਸੋ ਅਗਰ ਅਸੀਂ ਲੱਤਾਂ ਦੇ ਮਸਲ ਬਣਾ ਕੇ ਰੱਖਾਂਗੇ, ਪਿੰਨੀਆਂ ਸਪੈਸ਼ਲੀ ਜਿਹੜੀਆਂ ਸਾਡੀਆਂ ਨੇ, ਤਾਂ ਉਹਦੇ ਨਾਲ ਕੀ ਹੋਏਗਾ ਵੀ ਇੱਕ ਤਾਂ DVT ਵਰਗੀਆਂ ਬਿਮਾਰੀਆਂ ਤੋਂ ਬਚਾ ਰਹਿੰਦਾ, ਸੁਪਰਫੀਸ਼ੀਅਲ ਵੇਨ ਆਪਣਾ ਇਹ ਦਿੱਕਤ ਜਿਹੜੀ ਹੈਗੀ ਹੈ ਉੱਥੇ ਕਲੋਟ ਨਹੀਂ ਬਣਦੇ ਹੈਗੇ, ਕਿਉਂਕਿ ਖੂਨ ਕਿਤੇ ਵੀ ਅਗਰ ਇਕੱਠਾ ਹੋ ਗਿਆ, ਹੁਣ ਜਦੋਂ ਸਾਡਾ ਖੂਨ ਬਾਹਰ ਡੁੱਲ ਜਾਂਦਾ ਤਾਂ ਗੱਠਾਂ ਬਣ ਜਾਂਦੀਆਂ ਨੇ ਖੂਨ ਦੀਆਂ। ਖੂਨ ਦੀ ਇਹ ਆਦਤ ਹੈ ਵੀ ਜੇ ਸਰੀਰ ਦੇ ਵਿੱਚ ਆ ਤਾਂ ਉਹ ਜੰਮੇਗਾ ਨਹੀਂ, ਪਰ ਜੇ ਖੂਨ ਕਿਤੇ ਰੁਕ ਗਿਆ ਤਾਂ ਉਹ ਜੰਮ ਜਾਏਗਾ, ਕਿਉਂਕਿ ਚੱਲਦਾ ਰਹਿੰਦਾ ਖੂਨ ਚੰਗਾ। ਜਿਵੇਂ ਪਾਣੀ ਜਿਹੜਾ ਇੱਕ ਵਾਰੀ ਰੁਕ ਜਾਂਦਾ ਉਹ ਗੰਦਾ ਹੋ ਜਾਂਦਾ, ਚੱਲਦਾ ਪਾਣੀ ਸਾਫ਼ ਰਹਿੰਦਾ, ਇੱਦਾਂ ਹੀ ਅਗਰ ਪਿੰਨੀਆਂ 'ਚ ਖੂਨ ਕਮਜ਼ੋਰੀ ਆ ਜਾਂਦੀ ਪਿੰਨੀਆਂ ਦੀ ਜਾਂ ਕਿਸੇ ਬਿਮਾਰੀ ਦੇ ਕਰਕੇ ਅਗਰ ਕਲੋਟ ਬਣਨ ਲੱਗ ਪੈਣ, ਤਾਂ ਉਹ ਕਲੋਟ ਦਿਲ 'ਚ ਜਾ ਕੇ ਦਿੱਕਤ ਕਰ ਸਕਦਾ, ਦਿਮਾਗ 'ਚ ਜਾ ਕੇ ਕਲੋਟ ਕਰ ਸਕਦਾ, ਅਟੈਕ ਆ ਸਕਦਾ, ਦਿਮਾਗ ਦੀ ਨਾੜੀ ਬੰਦ ਹੋ ਜਾਵੇ, ਦਿਲ ਦੀ ਨਾੜੀ ਅਗਰ ਬੰਦ ਹੋ ਜਾਵੇ ਤਾਂ ਉੱਥੇ ਉਹ ਖਰਾਬੀ ਕਰ ਸਕਦੀ ਹੈ। ਇਸ ਕਰਕੇ ਫੀਮੇਲਸ ਨੂੰ ਸਪੈਸ਼ਲੀ, ਸਭ ਨੂੰ, ਕਿਸੇ ਨੂੰ ਵੀ, ਤੁਸੀਂ ਖੜੇ ਖੜੇ ਆਪਾਂ ਨੋਰਮਲ ਜਾਂ ਕਿਚਨ 'ਚ ਲੇਡੀਜ਼ ਕੰਮ ਕਰਦੀਆਂ ਨੇ, ਤਾਂ ਕੋਸ਼ਿਸ਼ ਕਰੋ ਵੀ ਆਪਣੇ ਪੈਰਾਂ ਭਾਰ ਹੋ ਕੇ ਆਪਣੇ, ਜਾਂ ਬੈਠੇ ਬੈਠੇ ਵੀ ਅਸੀਂ ਆਪਣੇ ਪਿੰਨੀਆਂ ਦੀ ਐਕਸਰਸਾਈਜ਼ ਕਰੋ, ਹਮੇਸ਼ਾ ਉਹਨੂੰ ਸਟਰੋਂਗ ਕਰਕੇ ਰੱਖੋ। ਸਰੀਰ ਤਗੜਾ ਹੋਏਗਾ, ਪਿੰਨੀਆਂ ਤਗੜੀਆਂ ਹੋਣਗੀਆਂ, ਤਾਂ ਸਾਡਾ ਦਿਲ, ਤੁਸੀਂ ਸੋਚੋ ਵੀ ਅੱਧੀ ਦਿਲ ਦੀ ਐਕਸਰਸਾਈਜ਼ ਪਿੰਨੀਆਂ ਤਗੜੀਆਂ ਕਰਕੇ ਕਰ ਰਹੇ ਨੇ। ਤੇ ਉਹਦੀਆਂ ਐਕਸਰਸਾਈਜ਼ ਕਿਵੇਂ ਆਪਾਂ ਕਰ ਸਕਦੇ ਹਾਂ ਮਜ਼ਬੂਤ ਕਰਨ ਵਾਸਤੇ? ਇੱਕ ਸੋ ਬਹੁਤ ਵਧੀਆ ਤਰੀਕਾ ਹੈਗਾ ਵੀ ਅਸੀਂ ਆਰਾਮ ਨਾਲ ਖੜ ਕੇ, ਜਿਵੇਂ ਆਹ ਮੇਰੇ ਪੈਰ ਨੇ, ਤਾਂ ਅਸੀਂ ਐਕਸਰਸਾਈਜ਼ ਉੱਪਰ ਨੂੰ ਅੱਡੀਆਂ ਚੱਕ ਕੇ ਇਹ ਐਕਸਰਸਾਈਜ਼ ਕਰ ਸਕਦੇ। ਇਹ ਨਹੀਂ ਵੀ ਅਸੀਂ 5-7 ਵਾਰ ਕਰਨਾ, ਲਗਾਤਾਰ ਇਹ ਐਕਸਰਸਾਈਜ਼ ਕਰੋ ਜਦੋਂ ਤੱਕ ਸਾਨੂੰ ਇਹ ਨਾ ਲੱਗੇ ਵੀ ਪਿੰਨੀਆਂ 'ਚ ਜ਼ੋਰ ਪੈਂਦਾ। ਇੱਕ ਤਾਂ ਇਹ ਐਕਸਰਸਾਈਜ਼ ਹੋ ਗਈ, ਜਾਂ ਫਿਰ ਅਸੀਂ ਕੀ ਕਰ ਸਕਦੇ ਹਾਂ, ਫੱਟੀ ਵਗੈਰਾ ਉੱਚੀ ਜਗ੍ਹਾ ਰੱਖ ਕੇ ਉਹਦੇ 'ਤੇ ਐਕਸਰਸਾਈਜ਼ ਕਰ ਸਕਦੇ ਹਾਂ, ਜਾਂ ਫਿਰ ਅਸੀਂ ਜਿਵੇਂ ਕੋਈ ਉੱਚੀ ਜਗ੍ਹਾ ਹੈਗੀ ਹੈ ਉਹਦੇ ਤੋਂ ਜੰਪਿੰਗ ਕਰਕੇ ਐਕਸਰਸਾਈਜ਼ ਕੀਤੀ ਜਾ ਸਕਦੀ ਹੈ, ਜਾਂ ਜਦੋਂ ਇੱਕ ਪਲੈਂਕਿੰਗ ਬਹੁਤ ਵਧੀਆ ਐਕਸਰਸਾਈਜ਼ ਹੈ, ਉਹ ਪੂਰੀ ਬੋਡੀ ਵਾਸਤੇ ਹੈ। ਪਲੈਂਕਿੰਗ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ, ਤੁਹਾਨੂੰ ਮਿਲ ਜਾਏਗੀ ਐਕਸਰਸਾਈਜ਼। ਹਾਂ, ਕਿਸੇ ਨੂੰ ਕੋਈ ਲੱਕ ਦੀ ਬਿਮਾਰੀ ਨਾ ਹੋਵੇ, ਕੋਈ ਮਣਕਿਆਂ ਦੀ ਜ਼ਿਆਦਾ ਦਿੱਕਤ ਨਾ ਹੋਵੇ, ਉਹਦੇ 'ਚ ਅਵੋਇਡ ਕਰਨੀ ਹੈ। ਨਹੀਂ ਤਾਂ ਹਰ ਕੋਈ ਆਮ, ਕੋਈ ਵੀ ਇੰਡੀਵਿਜੁਅਲ, ਕੋਈ ਵੀ ਬੰਦਾ ਹੈ, ਕੋਈ ਲੇਡੀ ਹੈ, ਉਹ ਪਲੈਂਕਿੰਗ ਦੀ ਐਕਸਰਸਾਈਜ਼ ਕਰ ਸਕਦਾ, ਉਹ ਪੂਰਾ ਤੁਹਾਡਾ ਕੋਰ ਮਸਲ ਉਹਨੂੰ ਸਟਰੋਂਗ ਕਰੇਗੀ। ਜਾਂ ਫਿਰ ਲੇਟਣ ਤੋਂ ਬਾਅਦ ਜਿਵੇਂ ਇੱਕ ਸਾਈਕਲਿੰਗ ਐਕਸਰਸਾਈਜ਼ ਹੁੰਦੀ ਹੈ ਲੇਟਣ ਤੋਂ ਬਾਅਦ, ਉਹ ਪਿੰਨੀਆਂ ਵਾਸਤੇ ਬਹੁਤ ਵਧੀਆ ਹੁੰਦੀ ਹੈ। ਇਹ ਬੇਸਿਕ ਜਿਹੜੀਆਂ ਐਕਸਰਸਾਈਜ਼ ਹੈਗੀਆਂ ਨੇ ਇਹ ਸਾਡੇ ਪਿੰਨੀਆਂ ਲਈ, ਤਾਂ ਹੀ ਤਾਂ ਜਦੋਂ ਆਪਾਂ ਕੰਮ ਕਰਦੇ ਹਾਂ, ਪੁਰਾਣੇ ਜਦੋਂ ਲੋਕ ਕੰਮ ਕਰਦੇ ਸੀਗੇ ਉਹ ਤਾਂ ਆਪੇ ਐਕਸਰਸਾਈਜ਼ ਕਰੀ ਜਾਂਦੇ ਸੀਗੇ ਜੀ, ਪੱਠੇ ਵੱਢ ਲਏ ਬੈਠ ਕੇ ਜ਼ਿਆਦਾ, ਹੁਣ ਜਾਂ ਫਿਰ ਆਪਾਂ ਸਕੁਐਟ ਬੈਠ ਕੇ ਸਕੁਐਟਿੰਗ ਕਰਕੇ ਆਪਣੇ ਵੇਟ ਦੇ ਨਾਲ, ਜਾਂ ਤੁਸੀਂ ਥੋੜ੍ਹਾ ਜਿਹਾ ਜੇ ਕੋਈ ਜਿੰਮ ਜਾ ਰਿਹਾ ਤਾਂ ਥੋੜ੍ਹਾ ਵੇਟ ਰੱਖ ਕੇ ਉਹ ਸਕੁਐਟਿੰਗ ਤੁਸੀਂ ਕੰਧ ਦੇ ਨਾਲ ਲੱਗ ਕੇ ਬੈਠਣ ਦੀ ਐਕਟਿੰਗ ਕਰਨੀ ਹੈ। ਸੋਚੋ ਕੁਰਸੀ ਨਹੀਂ ਹੈ ਤੁਹਾਡੇ ਕੋਲ ਪਰ ਬੈਠਣਾ ਹੈ, ਕੰਧ ਦੇ ਨਾਲ ਲੱਗ ਕੇ ਬਹਿਣਾ ਤੁਸੀਂ, ਠੀਕ ਹੈ, ਉਹ ਤੁਸੀਂ ਜਦੋਂ ਬੈਠੋਗੇ ਇੱਦਾਂ ਐਕਟਿੰਗ ਕਰਕੇ ਪਿੱਠ ਨੂੰ ਕੰਧ ਦੇ ਨਾਲ ਲਗਾ ਕੇ ਲੱਤਾਂ 'ਤੇ ਆਪਣਾ ਪੂਰਾ ਜ਼ੋਰ ਦੇ ਕੇ, ਤਾਂ ਤੁਹਾਡੀ ਪਿੰਨੀਆਂ ਦੀ ਐਕਸਰਸਾਈਜ਼ ਪਲੱਸ ਥਾਈਜ਼ ਦੀ ਐਕਸਰਸਾਈਜ਼ ਹੋਏਗੀ। ਇਹ ਬਹੁਤ ਜ਼ਰੂਰੀ ਨੇ, ਹੈਲਦੀ ਨੇ, ਘਰੇ ਕਰ ਸਕਦੇ ਹੋ, ਕਿਸੇ ਇਕਵਿਪਮੈਂਟ ਦੀ, ਕਿਸੇ ਜੰਤਰ ਦੀ ਲੋੜ ਨਹੀਂ ਇਹਦੇ ਵਾਸਤੇ
1: ਜੀ। ਤੇ ਸਰ ਕਾਫੀ ਪੀ ਲੈਣੀ ਚਾਹੀਦੀ ਹੈ ਕਿ ਨਹੀਂ ਜਿਨ੍ਹਾਂ ਨੂੰ ਬੀਪੀ ਦੀ ਸਮੱਸਿਆ ਹੁੰਦੀ ਹੈ ਜੀ, ਖਾਸ ਤੌਰ ਤੇ ਬਲੈਕ ਕਾਫੀ ਜੀ?
0: ਦੇਖੋ, ਕਾਫੀ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਕੈਫੀਨ ਹੈਗੀ ਹੈ ਨਾ, ਕੈਫੀਨ ਸਿੰਪੈਥੈਟਿਕ ਐਕਟੀਵਿਟੀ ਵਧਾਉਂਦੀ ਹੈ। ਸਿੰਪੈਥੈਟਿਕ ਐਕਟੀਵਿਟੀ ਕੀ ਹੁੰਦੀ ਹੈ? ਧੜਕਣ ਵਧਣਾ, ਉਹ ਤੋਂ ਬਾਅਦ ਫਿਰ ਸਾਨੂੰ ਚੁਸਤੀ ਜੀ ਆਉਂਦੀ ਹੈ, ਉਹਦੇ ਨਾਲ ਉਹ ਬੀਪੀ ਥੋੜ੍ਹਾ ਜਿਹਾ ਵਧਾਉਂਦੀ ਹੈ। ਹੁਣ ਇਹਦੇ ਵਿੱਚ ਇਹ ਗੱਲ ਹੈ ਵੀ ਜਿਹੜੇ ਬੰਦੇ ਦਾ ਬੀਪੀ ਬਹੁਤ ਕੰਟਰੋਲ ਰਹਿੰਦਾ ਉਹ ਬੰਦਾ

0: ਲਵਾਂਗੇ ਤਾਂ ਖਤਰਨਾਕ ਹੈ, ਨਹੀਂ ਤਾਂ ਜਿਹੜੇ ਕੌਫੀ ਦੇ ਵਿੱਚ ਐਂਟੀ ਆਕਸੀਡੈਂਟ ਨੇ ਉਹ ਦਿਲ ਵਾਸਤੇ ਚੰਗੇ ਮੰਨੇ ਜਾਂਦੇ ਨੇ। ਬੀਪੀ ਉਹ ਥੋੜਾ ਜਿਹਾ ਵਧਾਉਂਦੀ ਹੋਏਗੀ, ਬਟ ਆਪਾਂ ਦੋਨੇ ਚੀਜ਼ਾਂ ਨੂੰ ਮਾਪ ਤੋਲ ਕਰਕੇ ਦੇਖਣਾ ਹੈ। ਹੁਣ ਜੇ ਕਿਸੇ ਬੰਬੇ ਦਾ ਬੀਪੀ ਹੀ 200 ਰਹਿ ਰਿਹਾ ਹੈ ਤਾਂ ਉਹ ਬੰਦਾ ਕਹੇ ਮੈਂ ਕੌਫੀ ਪੀਣੀ ਹੈ ਤਾਂ ਉਹ ਖਤਰਨਾਕ ਹੈ। ਪਰ ਦਵਾਈ ਦੇ ਨਾਲ ਅਗਰ ਤੁਹਾਡਾ ਬੀਪੀ ਕੰਟਰੋਲ 'ਚ ਹੈ ਉਹਦੇ ਤੋਂ ਬਾਅਦ ਅਸੀਂ ਡੇਲੀ ਇੱਕ ਕੱਪ ਕੌਫੀ ਲੈ ਸਕਦੇ।
1: ਸਰ ਬੀਪੀ ਸਾਡਾ ਠੀਕ ਰਹੇ ਜੀ ਸਾਨੂੰ ਕਿੰਨੀ ਦੇਰ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਤੇ ਕਿਹੋ ਜਿਹੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਆ ਜੀ ਉਹਦੇ ਲਈ?
0: ਉਹਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਕਾਰਡੀਓ ਐਕਸਰਸਾਈਜ਼। ਕਾਰਡੀਓ ਐਕਸਰਸਾਈਜ਼ ਉਹੀ ਹੈ ਜਿਹੜੀ ਸਾਡੀ ਦਿਲ ਦੀ ਧੜਕਣ ਵਧਾ ਦੇਵੇ। ਉਹ ਤਾਂ ਉਹ ਰਨਿੰਗ ਹੋ ਸਕਦੀ ਹੈ, ਜੋਗਿੰਗ ਹੋ ਸਕਦੀ ਹੈ, ਜਾਂ ਫਿਰ ਕੋਈ ਫਿਜ਼ੀਕਲ ਐਕਟੀਵਿਟੀ, ਰੱਸੀ ਟੱਪਣਾ ਹੋ ਸਕਦਾ ਹੈ, ਜਿਹੜਾ ਸਭ ਤੋਂ ਸੌਖਾ ਤਰੀਕਾ ਹੈ। ਅਗਰ ਗੋਡੇ ਠੀਕ ਨੇ ਰੱਸੀ ਟੱਪੋ, ਸਭ ਤੋਂ ਸੌਖੀ ਐਕਸਰਸਾਈਜ਼ ਤੇ ਸਸਤੀ ਐਕਸਰਸਾਈਜ਼ ਹੈ। ਉਹਦੇ ਤੋਂ ਬਾਅਦ ਸਵਿਮਿੰਗ ਕੀਤੀ ਜਾ ਸਕਦੀ ਹੈ ਅਗਰ ਤੁਹਾਡੇ ਕੋਲ ਅਵੇਲੇਬਲ ਹੈ, ਤੇ ਬੇਸਿਕ ਆਪਣੀਆਂ ਜਿਮ ਵਾਲੀਆਂ ਵੇਟ ਬੀਰਿੰਗ ਐਕਸਰਸਾਈਜ਼ ਵੀ ਜ਼ਰੂਰੀ ਸਾਨੂੰ ਕਰਨੀਆਂ ਚਾਹੀਦੀਆਂ ਨੇ। ਐਕਸਰਸਾਈਜ਼ ਦੇ ਨਾਲ ਕੀ ਫਾਇਦਾ? ਇੱਕ ਤਾਂ ਸਾਡਾ ਮਸਲ ਬਣੇਗਾ ਜਿਹੜੀਆਂ ਵੇਟ ਬੀਰਿੰਗ ਐਕਸਰਸਾਈਜ਼ ਹੈ, ਕਾਰਡੀਓ ਦੇ ਨਾਲ ਫੈਟ ਲੋਸ ਹੋਏਗਾ, ਫੈਟ ਘਟੇਗਾ। ਇਹ ਕਿਹਾ ਜਾਂਦਾ ਹੈ ਅਗਰ ਅਸੀਂ 10 ਕਿਲੋ ਤੱਕ ਭਾਰ ਘਟਾਉਂਦੇ ਹਾਂ ਤਾਂ ਐਵਰੇਜ 8 ਤੋਂ 10 ਪੁਆਇੰਟ ਬੀਪੀ ਸਾਡਾ ਘੱਟ ਜਾਂਦਾ ਹੈ। ਸੋ ਵਜਨ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ। ਉਹਦੇ ਤੋਂ ਬਾਅਦ ਅਗਰ ਅਸੀਂ ਭਾਰ ਘਟਾਉਂਦੇ ਹਾਂ ਦਿਲ ਤੋਂ ਫੈਟ, ਸਾਰੇ ਅੰਗਾਂ ਤੋਂ ਫੈਟ ਘਟੇਗੀ ਤੇ ਅੰਗ ਸਹੀ ਤਰੀਕੇ ਨਾਲ ਕੰਮ ਕਰਨਗੇ, ਉਹਦੇ ਨਾਲ ਵੀ ਬੀਪੀ ਦਾ ਕੰਟਰੋਲ ਰਹੇਗਾ। ਉਹਦੇ ਤੋਂ ਬਾਅਦ ਜਿਹੜੀ ਸੈਂਟਰਲ ਓਬੈਸਟੀ ਹੈ, ਜਿਵੇਂ ਅਸੀਂ ਹਰ ਚੀਜ਼ ਨਾਲ ਡਿਸਕਸ ਕਰਦੇ ਹਾਂ ਵੀ ਚਾਹੇ ਸ਼ੂਗਰ ਹੋਵੇ, ਚਾਹੇ ਬਲੱਡ ਪ੍ਰੈਸ਼ਰ ਹੋਵੇ, ਕੋਈ ਵੀ ਬਿਮਾਰੀ ਹੋਵੇ, ਇਹ ਜਿਹੜੀ ਫੈਟ ਪੇਟ ਦੇ ਆਸੇ ਪਾਸੇ, ਢਿੱਡ ਦੇ ਆਸੇ ਪਾਸੇ ਹੁੰਦੀ ਹੈ, ਸਭ ਤੋਂ ਖਤਰਨਾਕ ਹੁੰਦੀ ਹੈ। ਇਹ ਫੈਟ ਫਿਊਚਰ 'ਚ ਜਾ ਕੇ ਦੱਸਦੀ ਹੈ ਵੀ ਕਿੰਨਾ ਜ਼ਿਆਦਾ ਸਾਨੂੰ ਕਾਫੀ ਬਿਮਾਰੀਆਂ ਦਾ ਰਿਸਕ ਹੈ। ਸੋ ਅਗਰ ਅਸੀਂ ਵਰਜਿਸ਼ ਕਰਦੇ ਹਾਂ ਉਹਦੇ ਵਿੱਚ ਆਉਂਦੀ ਹੈ 150 ਮਿੰਟ ਫਿਜ਼ੀਕਲ ਐਕਟੀਵਿਟੀ ਮੋਡਰੇਟ ਜਿਹੜੀ ਹੈਗੀ ਹੈ, ਜਿਹੜੀਆਂ ਮੈਂ 4-5 ਚੀਜ਼ਾਂ ਦੱਸੀਆਂ ਨੇ ਉਹ ਕਰਨੀਆਂ ਨੇ ਤੁਸੀਂ ਇੱਕ ਹਫ਼ਤੇ ਦੇ ਵਿੱਚ, ਘੱਟੋ ਘੱਟ 5 ਦਿਨ ਵਾਸਤੇ ਇੱਕ ਵੀਕ ਦੇ ਵਿੱਚ ਕਰਨੀ ਹੈ, 30 ਮਿੰਟ ਮਤਲਬ ਡੇਲੀ ਹੋ ਗਈ। ਇਹ ਤੋਂ ਵੱਧ ਅਗਰ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਗੱਲ ਹੈ, ਪਰ ਘੱਟੋ ਘੱਟ ਇੰਨੀ ਐਕਟੀਵਿਟੀ ਕਰਨੀ ਹੈ। ਤੇ ਇੱਕ ਬਜ਼ੁਰਗਾਂ ਨੂੰ ਵੀ ਜ਼ਰੂਰੀ ਹੈ ਵੀ ਤੁਸੀਂ ਜ਼ਿਆਦਾ ਨਹੀਂ, ਕਿਉਂਕਿ ਅੱਜ ਕੱਲ੍ਹ ਅਸੀਂ ਨਾ ਖੇਤਾਂ 'ਚ ਕੰਮ ਕਰਦੇ ਹਾਂ ਨਾ ਘਰਾਂ 'ਚ ਕੰਮ ਕਰਦੇ, ਨਾ ਪੋਚੇ ਲੱਗਦੇ ਨੇ, ਅੱਗੇ ਪੋਚੇ ਲੱਗਦੇ ਸੀਗੇ, ਲੇਡੀਜ਼ ਦੀ ਸਕੁਐਟਿੰਗ ਹੋ ਜਾਂਦੀ ਸੀ, ਧਾਰਾਂ ਕੱਢਦੇ ਸੀ ਸਕੁਐਟਿੰਗ ਹੋ ਜਾਂਦੀ ਸੀਗੀ, ਪੱਠੇ ਵੱਢਦੇ ਸੀਗੇ। ਕਿਸੇ ਨੇ ਅਗਰ ਇੱਕ ਮਰਲੇ ਦੇ ਵਿੱਚੋਂ ਜਾਂ ਅੱਧੇ ਮਰਲੇ 'ਚ ਪੱਠੇ ਵੱਢਣੇ ਨੇ ਬਹਿ ਕੇ, ਉਹਨੂੰ ਘੰਟਾ 2 ਘੰਟੇ ਲੱਗਦੇ ਨੇ, ਤਾਂ ਕਿੰਨਾ ਚਿਰ ਸਕੁਐਟਿੰਗ ਹੁੰਦੀ ਆ? ਬਹਿ ਸਕਦਾ ਅੱਜ ਕੱਲ੍ਹ ਬੰਦਾ? ਕੋਈ ਨਹੀਂ ਬਹਿ ਸਕਦਾ। ਸੋ ਉਦੋਂ ਕਾਫ ਮਸਲ ਦੀ ਐਕਸਰਸਾਈਜ਼ ਹੁੰਦੀ, ਜਿਹੜਾ ਤੁਸੀਂ ਪੁੱਛਿਆ ਸੀਗਾ, ਉਦੋਂ ਪਿੰਨੀਆਂ ਬਣਦੀਆਂ ਸੀਗੀਆਂ ਤੇ ਦਿਲ ਚੰਗੇ ਰਹਿੰਦੇ ਸੀਗੇ। ਅੱਜ ਕੱਲ੍ਹ ਉਹ ਨਾ ਕੁਛ ਅਸੀਂ ਕਰਦੇ ਹਾਂ ਨਾ ਉਹ ਐਕਸਰਸਾਈਜ਼ ਹੁੰਦੀਆਂ ਨੇ। ਸੋ ਇਸ ਕਰਕੇ ਇਹ ਬੇਸਿਕ ਐਕਸਰਸਾਈਜ਼ ਜ਼ਰੂਰੀ ਨੇ, ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼, ਕੁਛ ਵੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ ਤੁਹਾਡੀ ਧੜਕਣ ਨੂੰ ਥੋੜ੍ਹਾ ਵਧਾਉਂਦੀ ਹੈ। ਹਾਂ, ਅੰਟਿਲ ਅਨਲੈਸ ਕੋਈ, ਜੇ ਤੁਹਾਨੂੰ ਹਾਰਟ ਦੀ ਬਿਮਾਰੀ ਹੈ, ਦਿਲ ਘੱਟ ਪੰਪ ਕਰਦਾ ਵਾ, ਐਕਸਰਸਾਈਜ਼ ਉਹ ਹਰ ਇੱਕ ਬਿਮਾਰੀ 'ਚ ਬਹੁਤ ਜ਼ਰੂਰੀ ਹੈ, ਪਰ ਉਹ ਡਾਕਟਰ ਦੀ ਐਡਵਾਈਸ ਲੈ ਕੇ ਪ੍ਰੋਪਰਲੀ ਵੀ ਕਿਵੇਂ ਕਰਨੀ।
1: ਤੇ ਸਰ ਡਾਈਟ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜੇਕਰ ਅਸੀਂ ਥਾਲੀ ਦੀ ਗੱਲ ਕਰੀਏ ਤਾਂ ਇੱਕ ਥਾਲੀ ਸਾਨੂੰ ਕਿਹੋ ਜਿਹੀ ਖਾਣੀ ਚਾਹੀਦੀ ਹੈ ਤਾਂ ਜੋ ਸਾਡਾ ਬੀਪੀ ਜਿਹੜਾ ਆ ਨਾ ਵਧੇ ਜੀ?
0: ਥਾਲੀ ਸਾਡੀ ਉਹ ਹੋਣੀ ਚਾਹੀਦੀ ਹੈ, ਇਕੱਲੀ ਅੱਖਾਂ ਨੂੰ ਭੁੰਦੀ ਨਹੀਂ ਹੋਣੀ ਚਾਹੀਦੀ, ਇਕੱਲੀ ਜੀਭ ਨੂੰ ਭੁੰਦੀ ਨਹੀਂ ਹੋਣੀ ਚਾਹੀਦੀ, ਸਾਡੇ ਦਿਲ ਨੂੰ ਭੁੰਦੀ ਹੋਣੀ ਚਾਹੀਦੀ ਹੈ, ਸਾਡੇ ਦਿਮਾਗ ਨੂੰ ਭੁੰਦੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਅਸੀਂ ਕੀ ਦੇਖਣਾ ਵੀ ਸਾਡੀ ਡਾਈਟ ਦਾ ਜਿਹੜਾ ਪੋਰਸ਼ਨ ਹੈ ਪੂਰੀ, ਅਗਰ ਥਾਲੀ ਹੈਗੀ ਹੈ ਤਾਂ ਉਹਦੇ ਵਿੱਚ 50% ਪੋਰਸ਼ਨ ਦੇ ਵਿੱਚ ਹਰੀਆਂ ਸਬਜ਼ੀਆਂ, ਉਹਦੇ ਵਿੱਚ ਫਰੂਟਸ ਹੋਣੇ ਚਾਹੀਦੇ ਨੇ, ਜਿਹੜਾ 25% ਪੋਰਸ਼ਨ ਹੈ ਉਹਦੇ 'ਚ ਪ੍ਰੋਟੀਨ ਹੋਣਾ ਚਾਹੀਦਾ ਹੈ। ਡੇਲੀ ਪ੍ਰੋਟੀਨ ਸਾਡੀ ਜਿਹੜੀ ਡਿਮਾਂਡ ਹੈ ਉਹ, ਅਗਰ ਕਿਸੇ ਬੰਦੇ ਦਾ ਵੇਟ ਜਾਂ ਕਿਸੇ ਦਾ ਵੇਟ ਅਗਰ 80 ਕਿਲੋ ਹੈ ਤਾਂ ਉਹਨੂੰ ਅਗਰ ਉਹ ਮੋਡਰੇਟ ਐਕਟੀਵਿਟੀ ਕਰ ਰਿਹਾ, ਨੋਰਮਲ ਕੰਮ ਕਰ ਰਿਹਾ, ਕੋਈ ਹੈਵੀ ਐਕਟੀਵਿਟੀ ਨਹੀਂ ਕਰ ਰਿਹਾ, ਤਾਂ ਮਿਨੀਮਮ ਉਹਨੂੰ 1 ਗ੍ਰਾਮ ਪ੍ਰੋਟੀਨ ਡੇਲੀ ਚਾਹੀਦਾ ਹੀ ਚਾਹੀਦਾ ਉਹਨੂੰ, ਪਰ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ, ਬੋਡੀ ਵੇਟ ਦੇ ਹਿਸਾਬ ਦੇ ਨਾਲ 80 ਗ੍ਰਾਮ ਤੁਹਾਨੂੰ ਪ੍ਰੋਟੀਨ ਚਾਹੀਦਾ। ਸੋ ਉਹਨੂੰ ਤੁਸੀਂ ਦੇਖਣਾ ਵੀ ਅਸੀਂ ਪ੍ਰੋਟੀਨ ਪੂਰਾ ਕਿਵੇਂ ਕਰਨਾ ਦਿਨ ਦੇ ਵਿੱਚ। ਹੁਣ ਲੋਕ ਕੀ ਕਰਦੇ ਨੇ, 3 ਵਾਰ ਚਾਹ ਪੀ ਲੈਂਦੇ ਨੇ, 7-8 ਰੋਟੀਆਂ ਖਾ ਲਈਆਂ, 1 ਕੋਲੀ ਦਾਲ ਦੀ ਖਾ ਲਈ ਵੀ ਨਾਲ, ਉਹਦੇ ਨਾਲ ਤਾਂ ਪ੍ਰੋਟੀਨ ਪੂਰਾ ਨਹੀਂ ਹੋਏਗਾ, ਦਾਲ ਵੀ ਰੋਜ਼ ਨਹੀਂ ਬਣਦੀ ਸਾਡੇ ਘਰ ਦੇ ਵਿੱਚ, ਠੀਕ ਹੈ। ਸੋ ਉਹ ਤੁਸੀਂ ਕੋਸ਼ਿਸ਼ ਕਰਨੀ ਆ ਵੀ ਵੈਜ ਦੇ ਵਿੱਚ ਸਾਡੇ ਕੋਲ ਪੋਰਸ਼ਨ ਕਿਹੜੇ ਹੈਗੇ ਨੇ, ਵੈਜ ਦੇ ਵਿੱਚ ਅਸੀਂ ਪਨੀਰ ਲੈ ਸਕਦੇ ਹਾਂ, ਦੁੱਧ ਲੈ ਸਕਦੇ ਹਾਂ, ਉਹਦੇ ਵਿੱਚ ਹਰੀਆਂ ਸਬਜ਼ੀਆਂ ਹੋ ਜਾਂਦੀਆਂ ਨੇ, ਡਰਾਈ ਫਰੂਟਸ ਅਸੀਂ ਲੈ ਸਕਦੇ ਹਾਂ, ਜਿਹੜੇ ਸੀਡਸ ਅੱਜ ਕੱਲ੍ਹ ਮਿਲ ਜਾਂਦੇ ਨੇ ਬਾਜ਼ਾਰ ਦੇ ਵਿੱਚੋਂ, ਸ਼ੀਆ ਸੀਡਸ ਜਾਂ ਕੁਛ ਕਾਫੀ ਚੀਜ਼ਾਂ ਨੇ, ਉਹਨਾਂ 'ਚੋਂ ਸਾਨੂੰ ਮਿਨਰਲ ਮਿਲ ਜਾਂਦੇ ਨੇ ਜਿਹੜੇ ਦਿਲ ਵਾਸਤੇ ਬਹੁਤ ਚੰਗੇ ਨੇ। ਫਿਰ ਉਹ ਤੋਂ ਬਾਅਦ ਸੋਇਆਬੀਨ, ਨਿਊਟਰੀ, ਇਹ ਚੰਗੀ ਹੈ ਵੈਜ ਸੋਰਸ। ਨੋਨ ਵੈਜ ਸੋਰਸ ਦੇ ਵਿੱਚ ਅਸੀਂ ਆਂਡੇ ਲੈ ਸਕਦੇ ਹਾਂ, ਉਹਦੇ ਵਿੱਚ ਅਸੀਂ ਚਿਕਨ ਹੋ ਸਕਦਾ ਜਾਂ ਕੁਛ ਵੀ ਆਪਣਾ ਮਟਨ ਹੋ ਸਕਦਾ, ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਨੇ। ਉਹ ਤੁਸੀਂ ਪ੍ਰੋਟੀਨ ਆਪਣਾ ਦੇਖਣਾ ਵੀ ਸਾਨੂੰ ਕਿੰਨਾ ਕੁ ਰਿਕੁਆਇਰਡ ਹੈ। ਜੇਕਰ ਕੋਈ ਇੱਧਰ 'ਚ ਕੁਛ ਨਹੀਂ ਲੈ ਸਕਦਾ ਤਾਂ ਉਹ ਕੋਸ਼ਿਸ਼ ਕਰੇ, ਮੈਡੀਕੇਟਡ ਪ੍ਰੋਟੀਨ ਆਉਂਦੇ ਨੇ ਕੁਛ ਤਰ੍ਹਾਂ ਦੇ ਜਿਹੜੇ ਹੈਲਦੀ ਪ੍ਰੋਟੀਨ ਨੇ। ਅਗਰ ਇਹਨਾਂ ਤੋਂ ਪੂਰਾ ਨਹੀਂ ਹੁੰਦਾ, ਡਾਇਟਰੀ ਅਸੀਂ ਨਾ ਨਹੀਂ ਲੈ ਸਕਦੇ, ਉਹ ਚੀਜ਼ਾਂ ਅਸੀਂ ਉਦੋਂ ਯੂਜ਼ ਕਰਨੀਆਂ ਨੇ
1: ਜੀ। ਸਰ ਬਹੁਤ ਸਾਰੇ ਲੋਕ ਨਾ ਫਿਸ਼ ਓਇਲ ਦੇ ਕੈਪਸੂਲ ਬਹੁਤ ਖਾਂਦੇ ਆ ਅੱਜ ਕੱਲ੍ਹ, ਬਹੁਤ ਸਾਰੇ ਲੋਕਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਦੇ ਵਿੱਚ ਗਏ ਆ, ਉਹ ਵੀ ਭੇਜ ਦਿੰਦੇ ਹੈਗੇ, ਉਹ ਕਹਿੰਦੇ ਬੀਪੀ ਨੂੰ ਠੀਕ

0: ਨੇ ਬਿਲਕੁਲ ਸਹੀ ਗੱਲ ਹੈ ਜੀ। ਓਮੇਗਾ 3 ਫੈਟੀ ਐਸਿਡ ਹੁੰਦੇ ਨੇ, ਓਮੇਗਾ ਫੈਟੀ ਐਸਿਡ ਜਿਹੜੇ ਨੇ ਉਹ ਦਿਲ ਵਾਸਤੇ ਚੰਗੇ ਨੇ, ਉਹ ਨਾੜੀਆਂ ਦੀ ਜਿਹੜੀ ਬਲੋਕਿੰਗ ਆ ਉਹਦੇ ਵਿੱਚ ਮਦਦ ਕਰਦੇ ਨੇ। ਐਂਟੀ ਓਕਸੀਡੈਂਟ ਇਫੈਕਟ ਹੁੰਦਾ, ਐਂਟੀ ਓਕਸੀਡੈਂਟ ਕੀ ਹੁੰਦਾ ਕਿ ਜਿਹੜੀਆਂ ਕੁਛ ਸਾਡੇ ਖੂਨ ਦੇ ਵਿੱਚ ਇਦਾਂ ਦੇ ਸੈੱਲ ਬਣਦੇ ਨੇ ਜਿਹੜੇ ਕਿ ਨਾੜਾਂ ਨੂੰ ਕਮਜ਼ੋਰ ਕਰ ਦਿੰਦੇ ਨੇ, ਜਿਹੜੇ ਨਾੜਾਂ ਲਈ ਖਤਰਨਾਕ ਨੇ। ਓਮੇਗਾ 3 ਫੈਟੀ ਐਸਿਡ ਜਿਹੜਾ ਹੈ ਇਹ ਉਹਦੇ ਵਿੱਚ ਮਦਦਗਾਰ ਹੈ। ਅਗਰ ਤੁਹਾਡੇ ਕੋਲ ਈਜ਼ੀਲੀ ਅਵੇਲੇਬਲ ਹੈ ਤਾਂ ਇਹ ਚੀਜ਼ਾਂ ਹੈਲਦੀ ਨੇ, ਇਹ ਖਾਧੀਆਂ ਜਾ ਸਕਦੀਆਂ ਨੇ। ਤੁਸੀਂ ਰੋਜ਼ ਨਹੀਂ ਖਾ ਸਕਦੇ, ਇੱਕ ਦਿਨ ਛੱਡ ਕੇ ਖਾ ਲਓ, ਹਫਤੇ ਚ ਦੋ ਦਿਨ ਖਾ ਲਓ, ਇਹ ਵਧੀਆ ਚੀਜ਼ ਹੈ।
1: ਤੇ ਸਰ ਗਰਮੀਆਂ ਦੇ ਵਿੱਚ ਇਸ ਨੂੰ ਖਾਧਾ ਜਾ ਸਕਦਾ ਕਿ ਨਹੀਂ ਖਾਧਾ ਜਾ ਸਕਦਾ?
0: ਬਿਲਕੁਲ ਖਾ ਸਕਦੇ ਹੋ ਜੀ, ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਵੀ ਖਾ ਸਕਦੇ ਹੋ। ਮੈਂ ਕਿਸੇ ਐਥਲੀਟ, ਸਾਡੇ ਬੜੇ ਫੇਮਸ ਐਥਲੀਟ ਸੀਗੇ ਫੌਜਾ ਸਿੰਘ
1: ਜੀ,
0: ਸਰਦਾਰ ਫੌਜਾ ਸਿੰਘ ਹੁਣ ਤੱਕ ਐਕਸਪਾਇਰ ਕਰ ਗਏ, ਉਹਨਾਂ ਦੀ ਇੱਕ ਮੈਂ ਇੰਟਰਵਿਊ ਸੁਣੀ ਸੀ, ਉਹ ਕਹਿੰਦੇ ਸੀਗੇ ਕਿ ਮੈਂ ਗਰਮੀਆਂ ਹੁਣ ਸਰਦੀਆਂ ਹੁਣ ਮੈਂ ਹਰ ਸੀਜ਼ਨ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਖਾਂਦਾ। ਹੁਣ ਅਲਸੀ ਦੀ ਪਿੰਨੀ ਜਿਹੜੀ ਹੈਗੀ ਹੈ, ਅਲਸੀ ਜਿਹੜੀ ਹੈਗੀ ਹੈ ਫਲੈਕਸੀਡ ਹੈ, ਉਹਦੇ ਵਿੱਚ ਵੀ ਸਾਨੂੰ ਐਂਟੀ ਆਕਸੀਡੈਂਟ ਮਿਲਦੇ ਨੇ, ਉਹ ਦਿਲ ਵਾਸਤੇ ਬਹੁਤ ਚੰਗੇ ਹੁੰਦੇ ਨੇ। ਸੋ ਗੱਲ ਫਿਰ ਉਹ ਆ ਜਾਂਦੀ ਮੋਡਰੇਸ਼ਨ, ਜੇ ਸਰਦੀ ਚ ਅਸੀਂ ਇੱਕ ਦਿਨ ਚ ਦੋ ਪਿੰਨੀਆਂ ਖਾ ਸਕਦੇ, ਗਰਮੀ ਚ ਇੱਕ ਪਿੰਨੀ ਖਾ ਸਕਦੇ ਹਾਂ, ਉਹ ਕੋਈ ਖਤਰਨਾਕ ਨਹੀਂ ਹੈਗਾ। ਪਰ ਆਪਣੀ ਬਿਮਾਰੀ ਦੇ ਹਿਸਾਬ ਨਾਲ, ਆਪਣੀ ਸਿਹਤ ਦੇ ਹਿਸਾਬ ਨਾਲ, ਚਾਹੇ ਓਮੇਗਾ 3 ਫੈਟੀ ਐਸਿਡ ਹੈ ਚਾਹੇ ਅਲਸੀ ਦੀਆਂ ਪਿੰਨੀਆਂ ਨੇ, ਤੁਸੀਂ ਉਹਨੂੰ ਸੀਜ਼ਨ ਦੇ ਹਿਸਾਬ ਨਾਲ ਆਪਣੇ ਵਰਤ ਸਕਦੇ ਹੋ
1: ਜੀ। ਤੇ ਸਰ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜੀ?
0: ਜਾਂਦੇ ਜਾਂਦੇ ਇਹੀ ਸੁਨੇਹਾ ਹੈ ਜੀ ਕਿ ਦਿਲ ਬਹੁਤ ਜ਼ਰੂਰੀ ਅੰਗ ਹੈ। ਦਿਲ ਨੂੰ ਬਚਾਉਣ ਦੇ ਵਾਸਤੇ ਸਾਡਾ ਜਿਹੜਾ ਸਰੀਰ ਹੈ ਉਹਦੇ ਵਾਸਤੇ ਬੀਪੀ ਕੰਟਰੋਲ ਰੱਖਣਾ ਸਭ ਤੋਂ ਜ਼ਰੂਰੀ ਹੈ। ਹੁਣ ਸਾਡੀ ਜਿਹੜੀ ਪੋਪੂਲੇਸ਼ਨ 140 ਕਰੋੜ, ਉਹਦੇ ਵਿੱਚ 30 ਕਰੋੜ ਲੋਕਾਂ ਨੂੰ ਤਾਂ ਹਾਈਪਰਟੈਂਸ਼ਨ ਤੇ ਪ੍ਰੀ ਹਾਈਪਰਟੈਂਸ਼ਨ, ਤਾਂ ਲਗਭਗ 20-30 ਕਰੋੜ ਹੋਰ ਲੋਕਾਂ ਨੂੰ ਹੋਏਗਾ। ਸੋ ਅੱਧੀ ਪੋਪੂਲੇਸ਼ਨ ਹੈ ਜਿਹੜੀ ਉਸ ਚੀਜ਼ ਨਾਲ ਜੂਝ ਰਹੀ ਹੈ। ਆਪਣੀ ਡਾਇਟ ਨੂੰ ਸੈੱਟ ਕਰੋ, ਆਪਣਾ ਲਾਈਫ ਸਟਾਈਲ ਸੈੱਟ ਕਰੋ। ਬੱਚਿਆਂ ਨੂੰ ਸ਼ੁਰੂ ਤੋਂ ਹੀ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਅਗਰ ਪਰਿਵਾਰ 'ਚ ਕਿਸੇ ਦੇ ਬੀਪੀ ਚੱਲਦਾ ਆ ਰਿਹਾ ਹੈ, ਪਰਿਵਾਰ 'ਚ ਹਾਈਪਰਟੈਂਸ਼ਨ, ਇਸੈਂਸ਼ੀਅਲ ਹਾਈਪਰਟੈਂਸ਼ਨ ਵਗੈਰਾ ਚੱਲਦੀ ਆ ਰਹੀ ਹੈ, ਤਾਂ ਬੱਚਿਆਂ ਦੇ ਵਿੱਚ ਵੀ ਉਸ ਚੀਜ਼ ਦਾ ਰਿਸਕ ਹੋ ਸਕਦਾ ਹੈ। ਸੋ ਬੱਚਿਆਂ ਦੀ ਜਿਹੜੀ ਡਾਇਟ ਹੈ ਉਹ ਪਹਿਲੇ ਦਿਨ ਤੋਂ ਸੈਟਲ ਕਰੋ। ਬੱਚਿਆਂ ਨੂੰ ਜਿਹੜੇ ਆ ਸਨੈਕਸ, ਜਿਹੜੇ ਪੈਕਟ ਦੇ ਵਿੱਚ ਜੋ ਆਪਣੇ ਆਉਂਦੇ ਨੇ, ਕਿਸੇ ਵੀ ਤਰ੍ਹਾਂ ਦੇ ਬੱਚੇ ਖਾਂਦੇ ਨੇ ਸਨੈਕਸ, ਉਹਨਾਂ ਚੀਜ਼ਾਂ ਦਾ ਬਚਾਅ ਰੱਖੋ, ਕਿਉਂਕਿ ਉਹਨਾਂ ਦੇ ਵਿੱਚ ਅਗਰ ਇੱਕ ਪੈਕਟ ਹੈ, ਉਹ 100 ਗ੍ਰਾਮ ਦਾ ਪੈਕਟ ਹੈ, ਤਾਂ ਉਹਦੇ ਵਿੱਚ ਤੁਸੀਂ ਪੜ੍ਹ ਕੇ ਦੇਖੋ ਕਿ 20-25 ਗ੍ਰਾਮ ਤੱਕ ਕਈ ਵਾਰੀ ਤੁਹਾਨੂੰ ਫੈਟਸ ਤੇ ਉਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਲੂਣ ਮਿਲ ਜਾਂਦਾ। ਬੱਚੇ ਨੇ ਜਿੰਨਾ ਲੂਣ ਇੱਕ ਦਿਨ 'ਚ ਪੂਰਾ ਖਾਣਾ ਹੁੰਦਾ ਹੈ, ਉਹਨਾਂ ਲੂਣ ਉਹਨੂੰ ਉਹ ਤੋਂ 4-4 ਗੁਣਾ ਲੂਣ ਇੱਕ ਪੈਕਟ ਦੇ ਵਿੱਚ ਹੁੰਦਾ। ਸੋ ਉਹ ਚੀਜ਼ਾਂ ਇੱਕ ਤਾਂ ਬੱਚਿਆਂ ਦੀਆਂ ਅਵੋਇਡ ਕਰਨੀਆਂ ਨੇ। ਦੂਸਰੀ ਚੀਜ਼ ਹੈ ਕਿ ਸ਼ੁਰੂ ਤੋਂ ਬੱਚਿਆਂ ਨੂੰ ਆਦਤ ਪਾਈ ਜਾਵੇ, ਸਾਨੂੰ ਖੁਦ ਨੂੰ ਵੀ ਆਦਤ ਪਾਉਣੀ ਚਾਹੀਦੀ ਹੈ। ਕੁਛ ਵੀ ਅਸੀਂ ਖਾ ਰਹੇ ਹਾਂ ਪੈਕਟ ਦੇ ਵਿੱਚ, ਇੰਟਰਨੈਟ ਸਭ ਦੇ ਕੋਲ ਹੈਗਾ, ਜਾਂ ਅਸੀਂ ਵੈਸੇ ਓਪਨ ਕੋਈ ਲੂਜ਼ ਚੀਜ਼ ਖਾ ਰਹੇ ਹਾਂ, ਤਾਂ ਉਹਦੀ ਨਿਊਟ੍ਰੀਸ਼ਨ ਵੈਲਿਊ ਹਮੇਸ਼ਾ ਚੀਜ਼ ਦੀ ਦੇਖੀ ਜਾਵੇ। ਇਹ ਆਦਤ ਪਾਲੋ, ਤੁਸੀਂ 5-10 ਵਾਰੀ ਕਿਸੇ ਦੀ ਵੀ ਨਿਊਟ੍ਰੀਸ਼ਨ ਵੈਲਿਊ ਚੀਜ਼ ਦੀ ਦੇਖੋਗੇ ਵੀ ਹਾਂ ਜੀ ਅੱਜ ਮੈਂ ਆਹ ਖਾ ਰਿਹਾ ਜੀ, ਅੱਜ ਆਹ ਚੀਜ਼ ਖਾਧੀ ਹੈ, ਇਹਦੇ ਵਿੱਚ ਲੂਣ 1 ਗ੍ਰਾਮ, ਆਹ ਚੀਜ਼ 1 ਗ੍ਰਾਮ ਹੈ। ਤੁਸੀਂ ਡਰਨਾ ਨੀਗਾ ਉਸ ਚੀਜ਼ ਤੋਂ, ਬਟ ਘੱਟੋ ਘੱਟ ਸਾਨੂੰ ਇਹ ਪਤਾ ਲੱਗ ਜੂਗਾ ਕਿ ਮੈਨੂੰ ਡਾਕਟਰ ਨੇ ਇੰਨੀ ਕੁ ਲਿਮਿਟ ਕਹੀ ਸੀਗੀ ਵੀ 2 ਗ੍ਰਾਮ ਲੂਣ ਖਾਣਾ ਮੈਂ, ਪਰ ਇਹਦੇ ਵਿੱਚ ਤਾਂ ਇਕੱਲੇ ਪੈਕਟ 'ਚ 4 ਗ੍ਰਾਮ ਲੂਣ ਹੈ। ਸੋ ਇਹ ਆਦਤ ਜ਼ਿੰਦਗੀ 'ਚ ਪਾ ਲੈਣੀ ਹੈ ਵੀ ਕੁਛ ਵੀ ਖਾਣਾ ਹੈ, ਕੋਈ ਵੀ ਚੀਜ਼ ਹੈ, ਉਹਦੀ ਨਿਊਟ੍ਰੀਸ਼ਨ ਵੈਲਿਊ ਦੇਖਣੀ, ਉਹ 'ਚ ਖੰਡ ਕਿੰਨੀ ਜ਼ਿਆਦਾ ਹੈ, ਉਹ 'ਚ ਲੂਣ ਕਿੰਨਾ ਜ਼ਿਆਦਾ ਹੈ, ਉਹਦੇ 'ਚ ਕਿਹੜੀ ਚੀਜ਼ ਹੈ, ਉਹ ਕਿਹੜੇ ਤੇਲ ਦੇ ਵਿੱਚ ਬਣੀ ਹੈ, ਸੋ ਉਸ ਚੀਜ਼ ਤੋਂ ਬਚਾ ਰੱਖਣਾ।
1: ਜੀ ਸਰ, ਮੇਰੇ ਜ਼ਿਹਨ 'ਚ ਨਾ ਜਾਂਦੇ ਜਾਂਦੇ ਇੱਕ ਹੋਰ ਸਵਾਲ ਆ ਗਿਆ ਤੇਲ ਨੂੰ ਲੈ ਕੇ ਜੀ।
0: ਹਾਂਜੀ,
1: ਬਹੁਤ ਸਾਰੇ ਲੋਕ ਕਹਿੰਦੇ ਹੈਗੇ ਆ ਕਿ ਜਿਹੜਾ ਰਿਫਾਇੰਡ ਆਇਲ ਵਰਤਣਾ ਚਾਹੀਦਾ, ਬਹੁਤ ਸਾਰੇ ਲੋਕ ਕਹਿੰਦੇ ਅਸੀਂ ਤਾਂ ਪਹਿਲੇ ਜ਼ਮਾਨੇ 'ਚ ਸਰੋਂ ਦਾ ਤੇਲ ਵਰਤਦੇ ਸੀਗੇ, ਤੇ ਕਈ ਲੋਕ ਕਹਿੰਦੇ ਦੇਸੀ ਘਿਓ ਵੀ ਓਨਾ ਹੀ ਵਧੀਆ ਹੈਗਾ ਆ, ਐਵੇਂ ਡਾਕਟਰ ਰੋਕੀ ਜਾਂਦੇ ਆ, ਅਸਲ ਦੇ ਵਿੱਚ ਸਾਨੂੰ ਕਿਹੜਾ ਤੜਕਾ ਲਾਉਣਾ ਚਾਹੀਦਾ ਆ, ਕਿਸ ਚੀਜ਼ ਦਾ ਲਗਾਉਣਾ ਚਾਹੀਦਾ ਆ?
0: ਦੇਖੋ ਜੀ, ਤੇਲ ਤਾਂ ਥੋੜੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਨੇ, ਹੁਣ ਅਸਲ 'ਚ ਜਿਹੜੇ ਤੇਲ ਬਹੁਤ ਸੇਫ ਨੇ ਉਹ ਬਹੁਤ ਮਹਿੰਗੇ ਵੀ ਹੁੰਦੇ ਨੇ, ਐਵੋਕੈਡੋ ਓਇਲ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਅਵੇਲੇਬਲ ਨਹੀਂ ਹੈਗੀਆਂ। ਉਹਦੇ ਤੋਂ ਬਾਅਦ ਇਹ ਆ ਕਿ ਇਹ ਇੱਕ ਸਾਨੂੰ ਏਰੀਆ ਵਾਈਜ਼ ਵੀ ਮੈਟਰ ਕਰਦਾ। ਹੁਣ ਜਿਵੇਂ ਅਸੀਂ ਨੌਰਥ ਇੰਡੀਆ 'ਚ ਹਾਂ, ਸਾਡੇ ਕੋਲ ਸਰੋਂ ਦਾ ਤੇਲ ਅਵੇਲੇਬਲ ਹੈ, ਜਿਹੜੇ ਸਾਊਥ ਇੰਡੀਅਨ ਨੇ ਉਹ ਕੋਕੋਨਟ ਓਇਲ ਵਰਤਦੇ ਨੇ, ਕਈ ਜਗ੍ਹਾ 'ਤੇ ਸਨਫਲਾਵਰ ਆਪਣਾ ਇਹਦਾ ਤੇਲ ਵੀ ਵਰਤਿਆ ਜਾਂਦਾ, ਕਈ ਜਗ੍ਹਾ 'ਤੇ ਮੂੰਗਫਲੀ ਦਾ ਤੇਲ ਵੀ ਵਰਤਿਆ ਜਾਂਦਾ। ਸੋ ਪੁਆਇੰਟ ਇਹ ਹੈ, ਰਿਫਾਇੰਡ ਤੋਂ ਤਾਂ ਬਚਣਾ, ਉਹ ਤਾਂ ਸਾਈਡ 'ਤੇ ਹੋ ਗਿਆ, ਰਿਫਾਇੰਡ ਡਾਲਡੇ ਇਹ ਚੀਜ਼ਾਂ ਤੋਂ ਬਚਣਾ, ਉਹ ਤਾਂ ਅਨਹੈਲਦੀ ਆ ਪੂਰੇ, ਠੀਕ ਹੈ। ਉਹਦੇ ਤੋਂ ਬਾਅਦ ਜਿਹੜੇ ਘਰਾਂ 'ਚ ਸਾਡੇ ਕੋਮਲੀ ਤੇਲ ਹੈਗੇ ਨੇ, ਇੱਕ ਤਾਂ ਸਰੋਂ ਦਾ ਤੇਲ ਅਤੇ ਦੂਸਰਾ ਦੇਸੀ ਘਿਓ, ਇਹਨੂੰ ਅਗਰ ਮੋਡਰੇਸ਼ਨ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਸਰੀਰ ਦੇ ਵਾਸਤੇ ਬਹੁਤ ਜ਼ਰੂਰੀ ਵੀ ਹੈ। ਬਟ ਇੱਕ ਕੋਸ਼ਿਸ਼ ਕਰੋ ਵੀ ਉੱਪਰੋਂ ਅਸਲ ਸਬਜ਼ੀ ਅਗਰ ਬਣਾ ਲਈ, ਉਹਦੇ ਉੱਪਰ ਘਿਓ ਪਾ ਕੇ ਨਹੀਂ ਖਾਣਾ, ਠੀਕ ਹੈ। ਅਸੀਂ ਆਪਣੀ ਉਸ ਚੀਜ਼ ਨੂੰ ਬੜੀ ਉਪਲਬਧੀ ਮੰਨਦੇ ਹਾਂ ਜੀ, ਦੇਖੋ ਜੀ ਆ ਸਾਗ ਬਣਾਇਆ, ਅਸੀਂ ਤਾਂ ਮੱਖਣ ਪਾ ਕੇ ਸਾਗ ਖਾਈਦਾ ਜੀ, ਉਹ ਤੋਂ ਬਿਨਾਂ ਸਾਨੂੰ ਮਜ਼ਾ ਹੀ ਨਹੀਂ ਆਉਂਦਾ। ਅਸੀਂ ਆ ਸਬਜ਼ੀ ਬਣਾਈ ਆ ਜੀ, ਇਹ 'ਚ ਤਾਂ ਮੱਖਣ ਪਾ ਕੇ ਖਾਈਦਾ, ਇਹ ਤੋਂ ਬਿਨਾਂ ਮਜ਼ਾ ਨਹੀਂ ਆਉਂਦਾ। ਉੱਪਰ ਕਦੇ ਘਿਓ ਨਹੀਂ ਪਾਉਣਾ, ਲੂਣ ਦਾ ਵੀ ਸੇਮ ਹੈ, ਘਿਓ ਦਾ ਵੀ ਸੇਮ ਹੈ। ਕੋਸ਼ਿਸ਼ ਕਰੋ ਤੜਕਾ ਘੱਟ ਤੋਂ ਘੱਟ ਯੂਜ਼ ਕਰਕੇ ਤੇਲ ਲਾਇਆ ਜਾਵੇ, ਜੀਭ ਦਾ ਸਵਾਦ ਹੈ,

0: ਲਓ ਜਿੰਨਾ ਮਰਜ਼ੀ ਘਟਾ ਲਓ, ਇਹ ਸਾਡੇ ਹੱਥ ਵੱਸ ਹੈ। ਸਿਹਤ ਆਪਣੀ ਜਿਹੜੀ ਹੈਗੀ ਹੈ ਉਹ 80% ਤੁਹਾਡੇ ਹੱਥ ਵੱਸ ਹੈ, 20% ਬਾਅਦ ਡਾਕਟਰ ਦੇ ਹੱਥ ਵੱਸ ਹੈ। ਜੇ ਤੁਸੀਂ 80% ਆਪ ਹੀ ਨਹੀਂ ਠੀਕ ਕਰਦੇ ਤਾਂ ਫਿਰ ਤੁਸੀਂ 20% ਡਾਕਟਰ ਤੋਂ ਕਿਉਂ ਐਕਸਪੈਕਟ ਕਰਦੇ ਹੋ? ਤੁਸੀਂ ਆਪ 80% ਜ਼ੋਰ ਲਾਓ, ਡਾਕਟਰ 20% ਦਾ ਵੀ ਜ਼ਿਆਦਾ ਜ਼ੋਰ ਲਾਉਣਗੇ ਜੀ।
1: ਅਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
5: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam.
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ

0: ਹਿਲਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ

0: 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 2 ਜੁਲਾਈ ਹੈ ਦਿਨ ਵੀਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਬਹੁਤ ਸਾਰੀਆਂ ਖਬਰਾਂ ਪੰਜਾਬ ਦੀਆਂ ਜਾਣਾਂਗੇ ਅਸੀਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਕੋਲੋਂ ਪੁੱਛਾਂਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਇਸ ਵੇਲੇ ਕੀ ਕੁਛ ਚੱਲ ਰਿਹਾ ਇੰਡੀਅਨ ਪੋਲੀਟਿਕਸ ਦੇ ਵਿੱਚ ਕੀ ਕੁਛ ਚੱਲ ਰਿਹਾ ਉਹ ਵੀ ਅਸੀਂ ਉਹਨਾਂ ਤੋਂ ਪੁੱਛਾਂਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸੁਨੀਲ ਸਤਿ ਸ੍ਰੀ ਅਕਾਲ ਜੀ
0: ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਬੇਅਦਬੀ ਕਾਂਡ ਦੇ ਨਾਲ ਜੁੜੀ ਹੋਈ ਖਬਰ ਤੋਂ ਸਿੱਟ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਖਬਰ ਹੈ ਕਿ ਬਹਿਬਲ ਕਲਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਹੈ ਉਹ ਜਿਹੜਾ ਸੀਨ ਹੈ ਉਹ ਦੁਬਾਰਾ ਕ੍ਰੀਏਟ ਕੀਤਾ ਹੈ ਕੀ ਹੈ ਜੀ ਪੂਰੀ ਖਬਰ
1: ਤੁਸੀਂ ਜਾਣਦੇ ਹੋ ਕਿ 2015 ਚ ਬੇਅਦਬੀ ਕਾਂਡ ਹੋਇਆ ਸੀ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਉਸ ਮੌਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਉਹਨਾਂ ਦਾ ਸਰੂਪ ਚੋਰੀ ਕੀਤਾ ਗਿਆ ਚੋਰੀ ਕੀਤਾ ਸਰੂਪ ਬਾਅਦ ਵਿੱਚ

ਉਹਨਾਂ ਨੇ ਕਿੱਥੇ ਰੱਖਿਆ ਪਤਾ ਨੀ, ਅਚਾਨਕ ਇੱਕ ਦਿਨ ਉੱਥੇ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਪੋਸਟਰ ਲੱਗ ਗਿਆ ਸੱਚੇ ਸੌਦੇ ਦੇ ਪ੍ਰੇਮੀਆਂ ਵੱਲੋਂ ਕਿ ਤੁਸੀਂ ਉਹਨਾਂ ਦੇ ਗੁਰੂ ਦੀ ਰਾਮ ਰਹੀਮ ਦੀ ਬੇਇੱਜ਼ਤੀ ਕੀਤੀ ਹੈ ਤੇ ਉਹ ਜਵਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨੀ। ਇਹ ਜਿਹੜਾ ਸੀ ਇਹਦੇ ਉੱਤੇ ਰੌਲਾ ਪੈ ਗਿਆ, ਲੋਕ ਪ੍ਰੋਟੈਸਟ ਕਰਨ ਲੱਗ ਪਏ। ਅਗਲੇ ਦਿਨ ਇਹ ਵੇਖਿਆ ਕਿ ਸਵੇਰੇ ਉੱਠਦਿਆਂ ਹੀ ਸੜਕਾਂ ਤੇ ਨਾਲੀਆਂ ਤੇ ਰੋੜੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਆ ਜਿਹਨਾਂ ਨੂੰ ਸਿੱਖ ਸਮਾਜ ਵਿੱਚ ਅੰਗ ਕਿਹਾ ਜਾਂਦਾ ਉਹ ਖਿਲਰੇ ਪਏ। ਇਹ ਬਾਅਦ ਵਿੱਚ ਗੱਲਾਂ ਨਿਕਲੀਆਂ ਕਿ ਉੱਥੇ ਕਿਸੇ ਇੱਕ ਘਰ ਦੇ ਵਿੱਚ ਇਹਨੂੰ ਪਾੜ ਕੇ ਅੱਡ ਅੱਡ ਅੰਗ ਕਰਕੇ ਤੇ ਮੋਟਰਸਾਈਕਲਾਂ ਤੇ ਦੋ ਜੱਥੇ ਚੜੇ, ਦੋ ਦੋ ਤਿੰਨ ਤਿੰਨ ਜਣਿਆਂ ਦੇ ਜਿਹੜੇ ਰਾਵਾਂ ਚ ਖਿਲਾਰ ਦੇ ਗਏ ਸੀ। ਇਹ ਸਾਰੀਆਂ ਘਟਨਾਵਾਂ ਲੋਕਾਂ ਵਿੱਚ ਰੋਸ ਪੈਦਾ ਕਰਨ ਵਾਲੀਆਂ ਸਨ। ਲੋਕਾਂ ਨੇ ਰੋਸ ਪ੍ਰਗਟ ਕੀਤਾ ਬਹਿਬਲ ਕਲਾਂ ਤੇ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ਦੇ ਵਿੱਚ ਜਦੋਂ ਪ੍ਰੋਟੈਸਟ ਕਰਦੀ ਸੀ ਸੰਗਤ ਰੋਸ ਦੇ ਵਿੱਚ ਸ਼ਾਂਤਮਈ ਬੈਠੇ ਸੀ, ਪਾਠ ਕਰਦੇ ਸੀ ਤੇ ਪੁਲਿਸ ਨੇ ਆ ਕੇ ਗੋਲੀ ਚਲਾ ਦਿੱਤੀ, ਦੋ ਜਣੇ ਮਾਰੇ ਗਏ, ਕਈ ਲੋਕ ਜ਼ਖਮੀ ਹੋਏ। ਇਹ ਸਾਰਾ ਕੁਝ ਅਕਾਲੀ ਭਾਜਪਾ ਸਰਕਾਰ ਦੇ ਵਕਤ ਹੋਇਆ ਸੀ। ਦੋਸ਼ ਲੱਗਦਾ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪੁੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ, ਉੱਥੋਂ ਦੇ ਲੋਕਲ MLA ਤੇ ਡਿਪਟੀ ਕਮਿਸ਼ਨਰ ਤੇ SCM ਤੇ SSP ਉਸ ਵਕਤ ਦਾ, ਦੋ ਜ਼ਿਲ੍ਹਿਆਂ ਦੇ SSP ਹੋਰ ਉੱਥੇ ਮੌਕੇ ਤੇ ਗਏ ਸੀ, ਉਹਨਾਂ ਤੇ ਵੀ ਦੋਸ਼ ਲੱਗਦਾ ਸੀ। ਉਸ ਦੌਰ ਦੇ ਵਿੱਚ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਕਰਕੇ ਤੇ ਸੱਚੇ ਸੌਦੇ ਵਾਲੇ ਨੂੰ ਪਹਿਲਾਂ ਮਾਫ਼ੀ ਦਿੱਤੀ ਗਈ। ਇਹ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਹੋਏ ਸੀ ਤੇ ਫਿਰ ਵਾਪਸ ਰਹੇ। ਉਹ ਸਾਰੀਆਂ ਗੱਲਾਂ ਨੇ ਰੋਸ ਹੋਰ ਵਧਾ ਦਿੱਤਾ। ਇਹਨੇ ਰੋਸ ਜਦੋਂ ਗੋਲੀ ਚੱਲੀ ਤੇ ਫਿਰ ਅਕਾਲੀ ਭਾਜਪਾ ਸਰਕਾਰ ਨੇ ਪਹਿਲੀ ਵਾਰੀ ਇੱਕ ਵਿਸ਼ੇਸ਼ ਜਾਂਚ ਟੀਮ SIT ਬਣਾਈ, ਜਿਹਨੂੰ ਤੁਸੀਂ ਆਮ ਬੋਲੀ ਚ ਸਿੱਟ ਕਹਿ ਦਿੰਦੇ। ਸਿੱਟਾ ਕੁਝ ਨਿਕਲਿਆ, ਇਹਨਾਂ ਨੇ ਜੁਡੀਸ਼ਲ ਕਮਿਸ਼ਨ ਵੀ ਇੱਕ ਬਣਾ ਦਿੱਤਾ ਜਸਟਿਸ ਜੋਰਾ ਸਿੰਘ ਦਾ, ਜਿਹਦੀ ਰਿਪੋਰਟ ਆਈ ਤੇ ਇਹਨਾਂ ਨੇ ਲਈ ਨੀ ਅੱਗੋਂ। ਉਹ ਦਫ਼ਤਰ ਚ ਇਹਨਾਂ ਦੇ ਰੱਖ ਕੇ ਮੁੜ ਗਿਆ ਸੰਬੰਧਿਤ ਸੈਕਟਰੀ ਦੇ, ਇਹਨਾਂ ਨੇ ਪੜ੍ਹ ਕੇ ਵੀ ਨੀ ਵੇਖੀ, ਫੀਤੇ ਉਸੇ ਤਰ੍ਹਾਂ ਕੱਸੇ ਰਹਿ ਗਏ। ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਨਵੀਂ SIT ਬਣਾ ਦਿੱਤੀ, ਨਵਾਂ ਜੁਡੀਸ਼ਲ ਕਮਿਸ਼ਨ ਬਣਾ ਦਿੱਤਾ ਜਸਟਿਸ ਰਣਜੀਤ ਸਿੰਘ ਦਾ। ਇੰਨਾ ਕੁਛ ਹੋਣ ਤੋਂ ਬਾਅਦ ਵੀ ਕੁਛ ਨੀ ਆ, 5 ਸਾਲ ਉਹਨਾਂ ਦੇ ਵੀ ਲੰਘ ਗਏ, ਜਿਸ ਤੋਂ 4.5 ਸਾਲ ਅਮਰਿੰਦਰ ਸਿੰਘ ਦੇ ਤੇ ਬਾਕੀ ਚਰਨਜੀਤ ਸਿੰਘ ਚੰਨੀ ਦਾ। ਹੁਣ ਆਹ ਸਰਕਾਰ ਆ ਗਈ, ਇਹ ਕਹਿੰਦੇ ਸੀ ਅਸੀਂ ਆ ਕੇ ਇਨਸਾਫ਼ ਦਿਆਂਗੇ, 4.25 ਸਾਲਾਂ ਤੋਂ ਵੱਧ ਹੋ ਗਿਆ। ਇੱਕ ਵਾਰ ਦੋ ਵਾਰ SIT ਬਣਦੀਆਂ ਨੇ, ਟੁੱਟ ਜਾਂਦੀਆਂ, ਫਿਰ ਨਵੀਆਂ ਬਣਾਈਆਂ ਜਾਂਦੀਆਂ ਨੇ। ਕੋਈ ਅਫਸਰ ਅਸਲ ਚ ਇਹ ਕੰਮ ਕਰਨ ਨੂੰ ਤਿਆਰ ਹੀ ਨਹੀਂ। ਜਿਹਨੂੰ ਕਹਿੰਦੇ ਆ ਉਹ ਕਹਿੰਦਾ ਜੀ ਮੈਂ ਇਹ ਕੰਮ ਕਰ ਦੂੰਗਾ, ਕਿਹੜੀ ਗੱਲ ਹੈ, ਕੱਖ ਨੀ ਕਿ ਮੈਂ ਕਰ ਦੂੰਗਾ, ਪਰ ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਮੇਰਾ ਕੀ ਕਰੋਗੇ। ਕਈਆਂ ਅਫਸਰਾਂ ਨੇ ਇਸੇ ਜਾਂਚ ਦੇ ਨਾਂ ਤੇ ਆਪਣੇ ਵਾਸਤੇ ਪ੍ਰਮੋਸ਼ਨਾਂ ਲੈ ਲਈਆਂ ਤੇ ਬਾਅਦ ਵਿੱਚ ਕੀਤਾ ਕੱਖ ਨੀ, SIT ਬਦਲਣੀ ਪੈ ਗਈ। ਇਸੇ ਤਰ੍ਹਾਂ ਦੀਆਂ SIT ਬਣਦੀਆਂ ਬਦਲਦੀਆਂ ਚ ਇੱਕ SIT ਦੇ ਚੀਫ ਨੇ ਤਾਂ ਅਕਾਲੀਆਂ ਤੋਂ ਆਪਣੇ ਮੁੰਡੇ ਵਾਸਤੇ ਟਿਕਟ ਵੀ ਲੈ ਲਈ ਸੀ, ਬਾਅਦ ਚ ਜਿੱਤਿਆ ਨੀ, ਵੱਖਰੀ ਗੱਲ ਹੈ, ਰਾਜਨੀਤੀ ਚ ਇਹਨੂੰ ਵਰਤਿਆ। ਇਹ ਸਾਰਾ ਕੁਝ ਜੋ ਹੁੰਦਾ ਰਿਹਾ ਉਸ ਤੋਂ ਬਾਅਦ ਹੁਣ ਬੜੀ SIT ਕਹਿੰਦੇ ਆ ਬੜੀ ਤੇਜ਼ੀ ਨਾਲ ਲੱਗੀ ਆ, ਪਰ ਕਿੰਨੀ ਕੁ ਤੇਜ਼ੀ ਕਰਦੇ ਗਏ। ਜਿਹੜਾ ਇੰਨੇ ਚਿਰ ਦਾ ਦੱਬਿਆ ਕੇਸ ਹੁੰਦਾ ਹੁਣ ਉਹ ਪੁੱਟਣਗੇ ਵੀ ਤੇ ਉਹਦੇ ਚੋਂ ਬਹੁਤਾ ਕੁਛ ਨੀ ਨਿਕਲਣਾ। ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਸਬੂਤ ਰਹਿ ਕਿਹੜਾ ਗਿਆ ਜਿਹੜਾ ਇਹਨਾਂ ਨੇ ਬਚਨ ਦਿੱਤਾ ਹੋਵੇ। ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹ ਖੜੇ ਪੈਰ ਸਭ ਕੁਛ ਕਰ ਸਕਦੇ ਸੀ ਕਿਉਂਕਿ ਜਿਹੜੀਆਂ ਟੈਲੀਕਾਮ ਕੰਪਨੀਆਂ ਉਹਨਾਂ ਤੋਂ 2 ਸਾਲਾਂ ਦਾ ਕਾਲ ਡਾਟਾ ਲਿਆ ਜਾ ਸਕਦਾ ਸੀ, ਉਹਨਾਂ ਨੇ ਜਾਣ ਕੇ ਲਿਆ ਹੀ ਨੀ ਕਿਉਂਕਿ ਅੰਦਰ ਖਾਤੇ ਦੀ ਸਹਿਮਤੀ ਹੋ ਗਈ ਸੀ। ਜਦੋਂ 2 ਸਾਲ ਲੰਘ ਗਏ ਤੇ ਉਹ ਕੰਪਨੀਆਂ ਕਹਿੰਦੀਆਂ 2 ਸਾਲਾਂ ਤੋਂ ਬਾਅਦ ਸਾਡੇ ਕੋਲ ਡਾਟਾ ਨਹੀਂ ਹੁੰਦਾ। ਉਸ ਰਾਤ ਕੀ ਹੋਇਆ, ਕਿੰਨੇ ਕਿਹਨੂੰ ਕਿੰਨੀਆਂ ਕਾਲਾਂ ਕੀਤੀਆਂ, ਉਹਦਾ ਕੋਈ ਰਿਕਾਰਡ ਕਿਤੋਂ ਨਹੀਂ ਮਿਲ ਰਿਹਾ।
ਇਹਦਾ ਕਰਕੇ ਉਹ

0: ਨਹੀਂ ਦੋਸ਼ੀ ਬਣ ਜਾਣੇ ਆ। ਹੁਣ SIT ਉੱਥੇ ਗਈ ਆ ਕੱਲ, ਇਹਦਾ ਕਾਫੀ ਲੰਮੀ ਪੁਣਛਾਣ ਕੀਤੀ ਹੈ। ਬੋਡੀ ਜਵਾਹਰ ਸਿੰਘ ਵਾਲਾ ਗੁਰਦੁਆਰਾ ਚ ਵੀ ਗਿਆ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਉਹਦੇ ਤੋਂ ਇਲਾਵਾ ਕਈ ਹੋਰ ਥਾਵਾਂ ਤੇ ਵੀ ਗਏ ਨੇ। ਉਹ ਇੱਕ ਕਿਸਮ ਦੀ ਕਾਰਵਾਈ ਤੇ ਤੇਜ਼ੀ ਵਾਲੀ ਹੈ, ਪਰ ਨਤੀਜਿਆਂ ਦੀ ਆਸ ਕਿਸੇ ਨੂੰ ਵੀ ਬਹੁਤੀ ਨਹੀਂ। ਫਿਰ ਕਰਦੇ ਆ, ਕਰਨ ਦਿਓ, ਸਮਾਂ ਦੱਸੇਗਾ ਕੀ ਕਰਦੇ ਆ
1: ਜੀ। ਪਰ ਸਾਹਿਬ, ਆਪਾਂ ਕੱਲ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਕਾਂਗਰਸ ਲੀਡਰਸ਼ਿਪ ਨੇ ਟੁਕੜਿਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਆ ਉਹ ਵੰਡੀ ਹੈ, ਸਾਰਿਆਂ ਨੂੰ ਆਪਣੇ ਵੱਲੋਂ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਲਟੇ ਨਤੀਜੇ ਸਾਹਮਣੇ ਆਏ ਆ ਜੀ। ਹੋਰ ਔਖੇ ਹੋ ਗਏ ਨੇ ਕਾਂਗਰਸੀ ਇਸ ਨਵੇਂ ਫਾਰਮੂਲੇ ਦੇ ਨਾਲ, ਫੁੱਟ ਜਿਹੜੀ ਆ ਉਹ ਦਿਨੋ ਦਿਨ ਵੱਧਦੀ ਹੀ ਨਜ਼ਰ ਆ ਰਹੀ ਹੈ, ਤੁਸੀਂ ਕਿਵੇਂ ਦੇਖਦੇ ਹੋ?
0: ਜਦੋਂ ਪੰਜਾਬ ਚੋਣਾਂ ਵੱਲ ਵੱਧਦਾ ਜਾ ਰਿਹਾ ਉਦੋਂ ਕਾਂਗਰਸ ਫੁੱਟ ਦੇ ਛੱਪੜ ਚ ਡਿੱਗਦੀ ਜਾ ਰਹੀ। ਹਾਲਤ ਇਹੋ ਜਿਹੀ ਆ ਕਿ ਹਾਈਕਮਾਂਡ ਨੇ ਪਰਸੋਂ ਸ਼ਾਮ ਨੂੰ ਕਾਫੀ ਲੇਟ ਉਹ ਲਿਸਟ ਰਿਲੀਜ਼ ਕੀਤੀ, ਜਿਹਦੇ ਚ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਕਹਿਤਾ ਕਿ ਪ੍ਰਧਾਨ ਤਾਂ ਇਹੋ ਹੀ ਰਹੂਗਾ। ਪਹਿਲਾਂ ਕਿ ਉੱਥੇ ਕਈ ਦੋਸ਼ ਲੱਗਦੇ ਸੀ, ਖਾਸ ਕਰਕੇ ਕਿ ਬੋਲਣ ਲੱਗਿਆ ਅੱਗਾ ਪਰਸਾ ਨਹੀਂ ਮਿਲਦਾ ਤੇ ਹਰ ਹਫ਼ਤੇ ਕੋਈ ਨਾ ਕੋਈ ਨਵੀਂ ਖ਼ਬਰ ਉਹਦੇ ਖਿਲਾਫ਼ ਬਣੀ ਹੁੰਦੀ, ਮਾਫ਼ੀਆ ਮੰਗਦਾ। ਫਿਰ ਦੂਜੇ ਬੰਦੇ ਬਾਹਰੋਂ ਕੀ ਉਹਦੀ ਆਪਣੀ ਪਾਰਟੀ ਚੋਂ ਵੀ ਇਹ ਮਸਲਾ ਚੁੱਕਦੇ ਆ। ਦੂਸਰਾ ਸੀਗਾ ਚਰਨਜੀਤ ਸਿੰਘ ਚੰਨੀ ਬਾਰੇ ਕਿ ਉਹ ਖਾਸ ਮੰਨਦਾ ਕਿ ਉਹਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਪੰਜਾਬ ਦਾ। ਉਹਨਾਂ ਨੇ ਬਣਾਇਆ ਨੀ, ਕਹਿੰਦੇ ਰਿਹਾ ਸੀ ਦਲਿਤ ਚਿਹਰਾ ਅੱਗੇ ਕਰਨਾ, ਪਰ ਦਲਿਤ ਚਿਹਰਾ ਹੋਣ ਦੇ ਬਾਵਜੂਦ ਉਹਨੂੰ ਅੱਗੇ ਨਹੀਂ ਕੀਤਾ ਗਿਆ, ਉਹਨੂੰ ਇਲੈਕਸ਼ਨ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ। ਇਹ ਕੋਈ ਐਡੀ ਛੋਟੀ ਪੋਸਟ ਨਹੀਂ ਗੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਕੰਪੇਨ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਸੁਖਵਿੰਦਰ ਸੁੱਖੂ, ਉਹਨੇ ਇਸ ਪੁਜੀਸ਼ਨ ਨੂੰ ਵਰਤ ਕੇ ਆਪਣੇ ਬੰਦਿਆਂ ਨੂੰ ਟਿਕਟਾਂ ਦਵਾਈਆਂ, ਜਿੱਤ ਗਿਆ ਤੇ ਮੁੱਖ ਮੰਤਰੀ ਬਣ ਗਿਆ। ਦੂਜੇ ਸਾਰੇ ਪਾਸੇ ਰਹਿ ਗਏ ਸੀ ਚਰਨਜੀਤ ਸਿੰਘ ਚੰਨੀ ਵੀ ਇਹ ਕਰ ਸਕਦਾ, ਪਰ ਉਹਨੇ ਇਸ ਤਰ੍ਹਾਂ ਨਹੀਂ ਕੀਤਾ। ਪ੍ਰਤਾਪ ਸਿੰਘ ਬਾਜਵੇ ਨੂੰ ਕੋਈ ਰੋਸ ਹੈਗਾ ਕਿ ਨਹੀਂ ਹੈਗਾ ਮੈਨੂੰ ਪਤਾ ਨਹੀਂ, ਪਰ ਇਹ ਗੱਲ ਹੈ ਕਿ ਜਦੋਂ ਹਾਈਕਮਾਂਡ ਨੇ ਇਹੋ ਜਿਹਾ ਹੁਕਮ ਦਿੱਤਾ, ਹਾਈਕਮਾਂਡ ਤੇ ਕੋਈ ਛੋਟਾ ਮੋਟਾ ਵੀ ਬਿਆਨ ਦੇਵੇ ਤੇ ਸਾਰੇ ਕਾਂਗਰਸੀ ਉਹਦੇ ਸਵਾਗਤ ਚ ਟਵੀਟ ਕਰ ਦਿੰਦੇ। ਕੱਲ ਹਾਈਕਮਾਂਡ ਦੇ ਇਸ ਬਿਆਨ ਦੇ ਉੱਤੇ ਨਾ ਤਾਂ ਪ੍ਰਤਾਪ ਸਿੰਘ ਬਾਜਵੇ ਨੇ ਸਵਾਗਤ ਦਾ ਟਵੀਟ ਕੀਤਾ, ਨਾ ਟਵੀਟ ਕੀਤਾ ਚਰਨਜੀਤ ਸਿੰਘ ਚੰਨੀ ਨੇ। ਇਥੋਂ ਤੱਕ ਕਿ ਪ੍ਰਗਟ ਸਿੰਘ ਵਰਗੇ ਬੰਦੇ ਜਿਹੜੇ ਅੰਦਰੇ ਅੰਦਰ ਦੱਸਿਆ ਜਾਂਦਾ ਕਿ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਹੈ, ਕਹਿੰਦੇ ਮੈਨੂੰ ਕੈਂਡੀਡੇਟ ਬਣਾਓ, ਉਹਨਾਂ ਚੋਂ ਵੀ ਕਿਸੇ ਨੇ ਸਵਾਗਤ ਦਾ ਟਵੀਟ ਨਹੀਂ ਕੀਤਾ। ਸੁਖਜਿੰਦਰ ਸਿੰਘ ਸੁੱਕੀ ਰੰਧਾਵਾ ਜਿਹੜਾ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ, ਅੱਜ ਕੱਲ ਰਾਜਸਥਾਨ ਦਾ ਇੰਚਾਰਜ, ਉਹਨੂੰ ਉਹਨਾਂ ਨੇ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ, ਉਹਨੇ ਵੀ ਕੋਈ ਸਵਾਗਤ ਨਹੀਂ ਕੀਤਾ। ਵਿਜੇਂਦਰ ਸਿੰਗਲਾ ਕਿਹਾ ਜਾਂਦਾ ਸੀ ਕਿ ਪ੍ਰਧਾਨ ਬਣਾ ਦੇਣਾ, ਨਹੀਂ ਬਣਾਇਆ, ਉਹਨੂੰ ਵੀ ਦੋ ਵੱਡੀਆਂ ਕਮੇਟੀਆਂ ਬਣਾ ਕੇ ਉਹਨਾਂ ਦਾ ਮੁਖੀ ਬਣਾ ਦਿੱਤਾ, ਸਵਾਗਤ ਉਹਨੇ ਵੀ ਕੀਤਾ, ਚੁੱਪ ਹਟ ਗਿਆ। ਚੰਡੀਗੜ੍ਹ ਚ ਬੈਠਾ ਮਨੀਸ਼ ਤਿਵਾੜੀ ਪਾਰਲੀਮੈਂਟ ਮੈਂਬਰ ਹੈ, ਪਹਿਲੇ ਇੱਕ ਵਾਰ ਸ਼ਾਇਦ ਆਨੰਦਪੁਰ ਸਾਹਿਬ ਤੋਂ ਜਿੱਤਿਆ ਸੀ, ਇੱਕ ਵਾਰ ਲੁਧਿਆਣੇ ਤੋਂ ਜਿੱਤਿਆ ਸੀ, ਹੁਣ ਚੰਡੀਗੜ੍ਹ ਤੋਂ। ਉਹਦਾ ਨਾਨਾ ਪੈਪਸੂ ਦੇ ਜ਼ਮਾਨੇ ਚ ਇੱਥੇ ਮੰਤਰੀ ਹੁੰਦਾ ਸੀ, ਪੈਪਸੂ ਸਟੇਟ ਦਾ, ਜਿਹੜੀ ਪਟਿਆਲਾ ਈਸਟ ਪੰਜਾਬ ਸਟੇਟ ਯੂਨੀਅਨ ਸੀ, ਫਿਰ ਪੰਜਾਬ ਦਾ ਵੀ ਉਹ ਮੰਤਰੀ ਰਿਹਾ। ਉਹਦੇ ਬਾਅਦ ਮਨੀਸ਼ ਤਿਵਾੜੀ ਦੇ ਬਾਪ ਨੇ ਪਾਰਟੀ ਦੀ ਬਥੇਰੀ ਸੇਵਾ ਕੀਤੀ ਸੀ, ਔਰ ਉਹ ਰਾਜ ਸਭਾ ਮੈਂਬਰ ਸੀ ਜਦੋਂ ਉਹਦਾ ਕਤਲ ਕੀਤਾ ਗਿਆ। ਉਸ ਹੁਣ ਇਹ ਇੰਨੇ ਚਿਰ ਤੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਚ ਕੇਂਦਰ ਵਿੱਚ ਮੰਤਰੀ ਰਹਿ ਚੁੱਕਾ, ਉਹ ਬੰਦਾ ਵੀ ਇਸ ਗੱਲ ਤੇ ਨਾਰਾਜ਼ ਹੈ, ਕਹਿੰਦਾ ਮੈਂ ਇੰਨੇ ਚਿਰ ਤਾਂ ਪੰਜਾਬ ਨਾਲ ਜੁੜਿਆ, ਇਹ ਸਾਰੇ ਵਿਚਾਰ ਵਟਾਂਦੇ ਚ ਮੈਨੂੰ ਇੱਕ ਵਾਰੀ ਵੀ ਸੱਦ ਕੇ ਕਿਸੇ ਨੇ ਨੀ ਪੁੱਛਿਆ ਤੇਰੀ ਕੀ ਰਾਏ, ਪੁੱਛਣਾ ਤੇ ਇੱਕ ਪਾਸੇ ਜਾ, ਉਹ ਕਹਿੰਦਾ ਦੱਸਿਆ ਵੀ ਨਹੀਂ, ਮੈਂ ਅਖਬਾਰਾਂ ਚੋਂ ਪੜ੍ਹਦਾ ਪਿਆ ਤੇ ਮੈਨੂੰ ਇਹੋ ਜਿਹੀ ਪਾਰਟੀ ਦੀ ਕੀ ਲੋੜ। ਇਹ ਸਾਰੇ ਇਸ ਵੇਲੇ ਬਹੁਤ ਨਾਰਾਜ਼ ਨੇ, ਗੁੱਸੇ ਵਿੱਚ ਨੇ। ਹੁਣ ਚਰਨਜੀਤ ਸਿੰਘ ਚੰਨੀ ਨੇ ਆਪਣੇ ਹਮਾਇਤੀਆਂ ਦਾ, ਆਪਣੇ ਸਮਰਥਕਾਂ ਦਾ ਇਕੱਠ ਸੱਦ ਲਿਆ ਖਰੜ ਦੇ ਵਿੱਚ, ਹਲਕਾ ਤਾਂ ਉਹਦਾ ਜੇ ਲੋਕ ਸਭਾ ਦਾ ਚੋਣ ਹਲਕਾ

0: ਉਹ ਤੇ ਜਲੰਧਰ ਹੈ, ਤੇ ਜੇ ਵਿਧਾਨ ਸਭਾ ਦਾ ਚੋਣ ਹੈਗਾ ਕੋ ਤੇ ਚਮਕੌਰ ਸਾਹਿਬ ਹੈ। ਕਾਠੋਂ ਨੇ ਸੱਦਿਆ ਖਰੜ ਦੇ ਵਿੱਚ, ਖਰੜ ਦਾ ਹਲਕਾ ਤੇ ਜਨਰਲ ਹੈ, ਉਹ ਤੋਂ ਚੋਣ ਨਹੀਂ ਲੜ ਸਕਦਾ, ਉਹ ਐਸੀ ਰਿਜ਼ਰਵ ਸੀਟ ਲੱਭੇਗਾ। ਪਰ ਉੱਥੇ ਉਹਨੇ ਇਕੱਠ ਇਸ ਕਰਕੇ ਰੱਖਿਆ ਕਿਉਂ ਖਰੜ ਦਾ ਰਹਿਣ ਵਾਲਾ ਤੇ ਇਹਦੇ ਤੋਂ ਪਹਿਲਾਂ MLA ਬਣਨ ਤੋਂ ਖਰੜ ਦੀ ਮਿਊਂਸਪੈਲਿਟੀ ਦਾ ਚੇਅਰਮੈਨ ਰਹਿ ਚੁੱਕਾ, ਪ੍ਰਧਾਨ ਰਹਿ ਚੁੱਕਾ, ਉਹ ਸਾਰੇ ਦੀ ਨਜ਼ਰਾਂ ਉਹਦੇ ਤੇ ਆ ਕਿ ਇਸ ਇਕੱਠ ਚ ਉਹ ਕਿੱਦਾਂ ਦਾ ਪ੍ਰਭਾਵ ਦਿੰਦਾ, ਕਿੰਨੇ ਕੁ ਲੋਕ ਆਪਣੇ ਨਾਲ ਜੋੜ ਲੈਂਦਾ।
1: ਜੀ ਪੰਨੂ ਸਾਹਿਬ, ਰਾਮ ਮੰਦਿਰ ਦੇ ਜਿਹੜਾ ਚੜਾਵੇ ਦਾ ਮਾਮਲਾ ਹੈ, ਅਸੀਂ ਉਹਦੇ ਨਾਲ ਲਗਭਗ ਕੋਈ ਨਾ ਕੋਈ ਖਬਰ ਜੁੜੀ ਹੋਈ ਰੋਜ਼ ਹੀ ਡਿਸਕਸ ਕਰਦੇ ਹਾਂ। ਚੋਰੀ ਹੋਈ, ਮੁਲਜ਼ਮ ਫੜੇ ਗਏ, ਜਦੋਂ ਗ੍ਰਿਫਤਾਰੀਆਂ ਹੋਈਆਂ ਤੇ ਜ਼ਾਹਿਰ ਹੈ ਫਿਰ ਵਕੀਲਾਂ ਦੀ ਲੋੜ ਪੈਣੀ ਸੀ, ਤੇ ਵਕੀਲ ਆਉਂਦੇ ਆ ਵੀ ਜਿਹੜੇ ਫੜੇ ਗਏ ਮੁਲਜ਼ਮ ਨੇ ਉਹਨਾਂ ਚੋਂ ਕਿਸੇ ਦਾ ਵੀ ਕੇਸ ਲੜਨ ਲਈ ਕੋਈ ਵੀ ਵਕੀਲ ਜਿਹੜਾ ਉਹ ਅਦਾਲਤ ਦੇ ਵਿੱਚ ਨਹੀਂ ਜਾਵੇਗਾ। ਕਿਵੇਂ ਦੇਖਦੇ ਹੋ ਜੀ ਇਸ ਬਾਇਕਾਟ ਨੂੰ?
0: ਦੇਖੋ, ਭੈੜੇ ਤੋਂ ਭੈੜੇ ਜੁਰਮ ਦੁਨੀਆ ਚ ਵਾਪਰਦੇ ਆ, ਪਰ ਹਰ ਜੁਰਮ ਵਾਸਤੇ ਜਿਹੜਾ ਅਪਰਾਧੀ ਹੁੰਦਾ ਜਿਹਦਾ ਸਾਫ਼ ਹੀ ਪਤਾ ਹੁੰਦਾ ਕਿ ਇਹਨੂੰ ਫਾਂਸੀ ਲੱਗਣੀ, ਕੋਈ ਨਾ ਕੋਈ ਵਕੀਲ ਉਹਦੇ ਵਾਸਤੇ ਵੀ ਲੱਭ ਜਾਂਦਾ। ਪਰ ਵਕੀਲ ਕੇਸ ਲੜਦੇ ਨੇ, ਮੈਂ ਬਹੁਤ ਭੈੜੇ ਭੈੜੇ ਕੇਸ ਵੀ ਵੇਖੇ ਹੋਏ ਆ ਜਿਹੜੇ ਕਾਂਗਰਸ ਲੀਡਰ ਨੇ ਆਪਣੇ ਗਰਲਫ੍ਰੈਂਡ ਨੂੰ ਦਿੱਲੀ ਦੇ ਵਿੱਚ ਤੰਦੂਰ ਦੇ ਵਿੱਚ ਸੁੱਟ ਕੇ ਜਿਉਂਦੀ ਨੂੰ ਸਾੜਤਾ ਸੀ, ਉਹਦਾ ਕੇਸ ਵੀ ਕਿਸੇ ਲੜਿਆ ਸੀ। ਜਿਹੜੇ ਮੁੰਡੇ ਨੇ ਆਪਣੇ ਗਰਲਫ੍ਰੈਂਡ ਦੇ ਟੋਟੇ ਕਰ ਕਰਕੇ ਤੇ ਪੜ੍ਹਾਈ ਕਰ ਕਰਕੇ ਖਾਂਦਾ ਰਿਹਾ ਸੀ, ਫੜਿਆ ਗਿਆ, ਉਹਦਾ ਕੇਸ ਵੀ ਲੜਿਆ ਸੀ। ਜਿਨ੍ਹਾਂ ਨੇ ਫੈਕਟਰੀ ਦੇ ਵਿੱਚ ਬਾਹਰੋਂ ਲੰਘਦੀਆਂ ਬੱਚਿਆਂ ਨੂੰ ਵਰਗਲਾ ਕੇ ਲਿਆ ਕੇ ਖੱਜਲਖੁਆਰੀ ਕਰਨ ਤੋਂ ਬਾਅਦ ਉਹਨਾਂ ਦੇ ਕਤਲ ਕੀਤੇ ਤੇ ਗੰਦੇ ਨਾਲੇ ਚੋਂ ਲਾਸ਼ਾਂ ਅਗੜ ਪਿਛੜ ਨਿਕਲਦੀਆਂ ਰਹੀਆਂ, ਦੋ ਜਣਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਬਾਅਦ ਚ ਇੱਕ ਜਣਾ ਤੇ ਛੁੱਟ ਗਿਆ, ਦੂਸਰੇ ਨੂੰ ਕੁੱਝ ਕੇਸਾਂ ਚ ਹੈਗੀ ਹੈ, ਕੁੱਝ ਵਿੱਚ ਟੁੱਟ ਚੁੱਕੀ ਹੈ, ਕੇਸ ਤਾਂ ਉਹਨਾਂ ਦੇ ਵੀ ਲੜੇ ਸੀ। ਇੱਥੇ ਬਹੁਤ ਬਦਨਾਮ ਕੇਸ ਸੀਗਾ ਬਿਲਾ ਰੰਗਾ, ਜਿਨ੍ਹਾਂ ਨੇ ਕਤਲ ਵੀ ਕੀਤਾ ਸੀ ਤੇ ਲੜਕੀ ਦਾ ਰੇਪ ਵੀ ਕੀਤਾ ਸੀ, ਇਹੋ ਜਿਹੇ ਕੇਸਾਂ ਚ ਵੀ ਵਕੀਲ ਮਿਲ ਜਾਂਦੇ ਸੀ। ਆਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਕਿ ਅਯੁੱਧਿਆ ਦੇ ਵਿੱਚ ਵਕੀਲਾਂ ਨੇ ਮੀਟਿੰਗ ਕਰਕੇ ਬਕਾਇਦਾ ਤੇ ਫੈਸਲਾ ਕੀਤਾ ਕਿ ਜਿਨ੍ਹਾਂ ਨੇ ਭਗਵਾਨ ਰਾਮ ਦੇ ਮੰਦਿਰ ਵਿੱਚੋਂ ਚੜਾਵੇ ਦਾ ਪੈਸਾ ਚੋਰੀ ਕੀਤਾ ਉਹਨਾਂ ਦੇ ਕੇਸ ਨਹੀਂ ਲੜਨੇ। ਹੁਣ ਹੈਰਾਨੀ ਦੀ ਗੱਲ ਇਹ ਕਿ ਸਾਰੀ ਚੋਰੀ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਗਿਣਿਆ ਜਾਂਦਾ ਉਹ ਜਨਰਲ ਸੈਕਟਰੀ ਚੰਪਤ ਰਾਏ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜੇ ਗਿਣਿਆ ਜਾਂਦਾ, ਤੇ ਉਸ ਬੰਦੇ ਦੇ ਉੱਤੇ ਸਾਰੇ ਪਾਸੇ ਤੋਂ ਪ੍ਰੈਸ ਰਿਹਾ ਕਿ ਉਹਦਾ ਅਸਤੀਫਾ ਲਓ, ਅਜੇ ਤੱਕ ਅਸਤੀਫਾ ਨਹੀਂ ਦੇ ਰਿਹਾ। ਕੱਲ ਉਹਨੇ ਆਖਿਆ ਇਹੋ ਜਿਹਾ ਕਲੰਕ ਲੈ ਕੇ ਮੈਂ ਮੰਦਿਰ ਦੀ ਕਮੇਟੀ ਚ ਨਹੀਂ ਰਹਿ ਸਕਦਾ, ਮੈਂ ਛੱਡ ਦੂੰਗਾ। ਪਰ ਛੱਡਿਆ ਉਹਨੇ ਫਿਰ ਨੀ, ਪਤਾ ਲੱਗਿਆ ਕਿ ਛੱਡੇ ਜਾਣ ਤੋਂ ਪਹਿਲਾਂ ਕਲੀਨ ਚਿੱਟ ਚਾਹੁੰਦਾ। ਇੱਦਾਂ ਦਾ ਮਾਹੌਲ ਆ ਉੱਥੇ ਕਿ ਇੱਕ ਬੰਦਾ ਜਿਹੜਾ ਦੋ ਕਮਰਿਆਂ ਦੇ ਘਰ ਚ ਰਹਿੰਦਾ ਹੁੰਦਾ ਸੀ ਉਹਦੇ ਕੋਲੋਂ ਲੱਖਾਂ ਰੁਪਇਆ ਪੜਿਆ ਗਿਆ, ਤੇ ਕੱਲ ਫੋਟੋ ਆਈਆਂ ਨੇ ਪਤਾ ਨੀ ਅੱਧਾ ਏਕੜ ਦੇ ਵਿੱਚ ਬਹੁਤ ਵੱਡਾ ਮਹਿਲ ਬਣ ਰਿਹਾ, ਉਹਦਾ ਜ਼ਮੀਨ ਉਹਨੇ ਆਪਣੇ ਘਰਵਾਲੀ ਦੇ ਨਾਂ ਤੇ ਖਰੀਦੀ, ਮਸ਼ੀਨਾਂ ਲੱਗੀਆਂ, ਧੜਾ ਧੜ ਕੰਮ ਚੱਲ ਰਿਹਾ, ਹੁਣ ਕੰਮ ਰੁਕ ਗਿਆ ਕਿਉਂਕਿ ਚੜਾਵਾੜਾ ਚੋਰੀ ਕਰਕੇ ਲਿਆਉਂਦੇ ਸੀ ਉਹ ਕੰਮ ਮੁੱਕ ਗਿਆ, ਹੋਰ ਆਉਣ ਨੀ ਦੇਣਾ ਕਿਸੇ ਨੇ। ਕੋਈ ਸੋਚ ਹੀ ਨਹੀਂ ਸਕਦਾ ਕਿ ਇੰਨੀ ਮਹਿੰਗੀ ਜ਼ਮੀਨ ਪ੍ਰਾਈਮ ਲੈਂਡ ਦੇ ਉੱਤੇ ਆਪਣੇ ਘਰਵਾਲੀ ਦੇ ਨਾਂ ਤੇ ਉਹਨੇ ਖਰੀਦੀ ਹੈ, ਪਰ ਘਰਵਾਲੀ ਕੋਲੋਂ ਪੈਸਾ ਇੰਨਾ ਕਿੱਥੋਂ ਆਇਆ? ਇੱਦਾਂ ਦੇ ਕੇਸ ਵੀ ਨੇ ਜਿਹੜੇ CCTV ਕੈਮਰੇ ਆ ਉਹ ਸਾਫ ਦੱਸਦੇ ਆ ਕਿ ਉੱਥੇ ਚੜਾਵਾ ਚੁੱਕਣ ਵੇਲੇ ਵੀ ਕੈਮਰੇ ਸੀ, ਜਿੱਥੇ ਪਹੁੰਚਾਉਣੇ ਉੱਥੇ ਵੀ ਕੈਮਰੇ ਸੀ, ਵਿਚਾਲੇ ਇੱਕ ਛੋਟਾ ਜਿਹਾ ਦਰਵਾਜ਼ਾ ਸੀ, ਉੱਥੇ ਕੈਮਰੇ ਹੈ ਨਹੀਂ ਸੀ, ਬਸ ਉੱਥੇ ਹੀ ਜਾ ਕੇ ਸਾਰੀ ਹੇਰਾ ਫੇਰੀ ਹੁੰਦੀ ਸੀ, ਮਾਲ ਕੱਢ ਕੇ ਬੋਰੀਆਂ ਚ ਪਾ ਕੇ ਉਹਨਾਂ ਦੇ ਬੰਦੇ ਆਸੇ ਪਾਸੇ ਲੈ ਜਾਂਦੇ। ਇੱਦਾਂ ਦੀ ਹਾਲਤ ਜਿਹੜੀ ਆ ਭਗਵਾਨ ਰਾਮ ਦੇ ਮੰਦਿਰ ਚ ਹੋਈ ਰਹੀ, ਕਿਸੇ ਨੇ ਵੇਖਿਆ ਹੀ। ਇੱਕ ਬੰਦੇ ਨੇ 2 ਸਾਲ ਪਹਿਲਾਂ ਆਖਿਆ ਸੀ ਚੜਾਵੇ ਚ ਚੋਰੀ ਹੋ ਰਹੀ, ਉਹਦੀ ਪੜਤਾਲ ਨਹੀਂ ਸੀ ਕੀਤੀ ਗਈ, ਉਹਨੂੰ ਪ੍ਰਬੰਧ ਚੋਂ ਨੌਕਰੀ ਤੋਂ ਹਟਾ ਕੇ ਘਰ ਭੇਜ ਦਿੱਤਾ ਗਿਆ, ਉਹ ਅਖੀਰਲੇ ਵਕਤ ਤੱਕ ਬੜੀ ਬੜੀ ਕਰਦਾ ਰਿਹਾ। ਗਲਤ ਹੋ ਰਿਹਾ ਜੀ, ਗਲਤ ਹੋ ਰਿਹਾ ਜੀ।

0: ਇੱਥੇ ਚੋਰੀਆਂ ਦੀ। ਹੁਣ ਜਦੋਂ ਆ ਹੋ ਗਿਆ ਸਾਰਾ ਕੁਛ ਤੇ ਜਿਹੜੀ ਜਾਂਚ ਟੀਮ ਬਣੀ SIT ਉਹਨਾਂ ਨੇ ਸੱਦਿਆ ਤੇ ਉਸ ਬੰਦੇ ਦੇ ਬਿਆਨ ਵੀ ਲਿਖੇ, ਉਹਨੇ ਆਪਣੀਆਂ ਪੁਰਾਣੀਆਂ ਚਿੱਠੀਆਂ ਵੀ ਦੱਸੀਆਂ ਕਿ ਮੈਂ ਲਿਖੀਆਂ ਸੀ, ਇਹਨਾਂ ਨੋਟਿਸ ਨਹੀਂ ਲਿਆ ਗਿਆ, ਨਹੀਂ ਤੇ ਉਦੋਂ ਹੀ ਚੋਰੀ ਰੁਕ ਸਕਦੀ। ਏਦਾਂ ਦੇ ਹਾਲਾਤ ਵਿੱਚ ਜਿਹੜੇ ਇਸ ਮੰਦਿਰ ਦੇ ਚੋਰ ਪ੍ਰਬੰਧਕ ਨੇ ਉਹ ਬਹੁਤ ਕਸੂਤੇ ਫਸ ਗਏ। ਕੱਲ ਵਕੀਲਾਂ ਨੇ ਕਹਿ ਦਿੱਤਾ ਕਿ ਜੇ ਇਹ ਪੇਸ਼ ਹੋਣਗੇ ਤੇ ਇਹਨਾਂ ਦੇ ਕੇਸ ਵਿੱਚ ਸਾਡੇ ਚੋਂ ਕੋਈ ਪੇਸ਼ ਨਹੀਂ ਹੋਵੇਗਾ, ਇਹਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਤਾਂ ਵਧਣਗੀਆਂ ਪਰ ਕਿੰਨੀਆਂ ਕੁ ਵਧਣਗੀਆਂ ਇਹ ਪਤਾ ਨਹੀਂ। ਉੱਥੋਂ ਦੇ ਨਾਂ ਪੇਸ਼ ਹੋਣਗੇ, ਬਾਹਰੋਂ ਲਿਆ ਕੇ ਪੇਸ਼ ਕਰ ਸਕਦੇ ਆ। ਅੱਗੇ ਅਸੀਂ ਵੇਖਿਆ ਕਈ ਕੇਸਾਂ ਦੇ ਵਿੱਚ ਜੇ ਸਥਾਨਕ ਮਾਹੌਲ ਠੀਕ ਨਾ ਹੋਵੇ, ਕਈ ਕੇਸ ਏਦਾਂ ਦੇ ਆ ਜਿਹਨਾਂ ਦੇ ਵਿੱਚ ਲੋਕਲ ਲੈਵਲ ਤੇ ਇਹੋ ਜਿਹਾ ਮਾਹੌਲ ਹੁੰਦਾ ਕਿ ਵਕੀਲ ਪੇਸ਼ ਨਹੀਂ ਹੁੰਦੇ ਤੇ ਜਿਹਨਾਂ ਕੋਲ ਪੈਸਾ ਹੋਵੇ ਉਹ ਦੂਰੋਂ ਜਾ ਕੇ ਕਿਸੇ ਇਹੋ ਜਿਹੇ ਵਕੀਲ ਨੂੰ ਲੈ ਆਉਂਦੇ ਜਿਹੜਾ ਲੋਕਲ ਨਾ ਹੋਵੇ ਤੇ ਉਹਦਾ ਇੱਥੇ ਵਿਰੋਧ ਨਾ ਹੋ ਸਕੇ, ਉਹਦੇ ਤੋਂ ਆਪਣੇ ਕੇਸ ਦੀ ਪੈਰਵੀ ਕਰਵਾ ਦਿੰਦੇ। ਹਾਲ ਦੀ ਘੜੀ ਹੈ ਜੇ ਸਪਸ਼ਟ ਨਹੀਂ ਕਿ ਉੱਥੇ ਕੀ ਹੋਵੇਗਾ
1: ਜੀ। ਪੰਨੂ ਸਾਹਿਬ, UP ਦੇ ਵਿੱਚ ਟੈਟ ਦਾ ਐਗਜ਼ਾਮ ਹੋਇਆ ਤੇ ਉੱਥੇ ਕੁਝ ਸੋਲਵਰ ਜਿਹੜੇ ਫੜੇ ਗਏ ਆ, ਇਹ ਸੋਲਵਰ ਕੀ ਹੁੰਦੇ ਆ ਤੇ ਕਿੰਨੇ ਕੁ ਫੜੇ ਗਏ ਨੇ ਜੀ?
0: ਸਵਰੀਨ, ਅੱਗੇ ਵੀ ਮੈਂ ਇੱਕ ਦੋ ਵਾਰ ਦੱਸਿਆ ਕਿ ਇਹ ਸੋਲਵਰ ਅੰਗਰੇਜ਼ੀ ਦਾ ਇੱਕ ਨਵਾਂ ਲਫ਼ਜ਼ ਅੱਜ ਕੱਲ੍ਹ ਨਿਕਲ ਆਇਆ ਪਿਛਲੇ 2 ਸਾਲਾਂ। ਆਪਾਂ ਸਮਝਦੇ ਹਾਂ ਕਿ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਬੱਚਿਆਂ ਨੂੰ ਕਹਿੰਦੇ ਚੱਲ ਬੇਟਾ ਕੁਐਸਚਨ ਸਾਲਵ ਕਰ। ਸਾਲਵ ਦਾ ਮਤਲਬ ਜਿਹੜਾ ਸਵਾਲ ਤੈਨੂੰ ਦਿੱਤਾ ਉਹਨੂੰ ਹੱਲ ਕਰ, ਉਹ ਬੱਚੇ ਕਰਦੇ ਵੀ ਨੇ। ਉਸ ਸਾਲਵ ਤੋਂ ਇਹ ਸਾਲਵਰ ਦੀ ਇੱਕ ਨਵੀਂ ਟਰਮ ਆ ਗਈ ਆ, ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਆਪਣਾ ਪੇਪਰ ਨਹੀਂ ਦਿੰਦੇ, ਕਿਰਾਏ ਦੇ ਉੱਤੇ ਦੂਸਰਿਆਂ ਦੇ ਪੇਪਰ ਦੇਣ ਜਾਂਦੇ। ਹੁਣ ਜਦੋਂ ਪੇਪਰ ਦੇਣ ਜਾਂਦੇ ਆ ਤੇ ਜਿਹੜੇ ਨਲਾਇਕਾਂ ਨੇ ਵੱਡੀਆਂ ਪੋਸਟਾਂ ਲੈਣੀਆਂ ਜਾਂ ਕਿਸੇ ਵੱਡੇ ਇੰਸਟੀਟਿਊਸ਼ਨ ਚ ਦਾਖਲਾ ਲੈਣਾ, ਉਹ ਫਿਰ ਇਹੋ ਜਿਹੇ ਸਾਲਵਰ ਨੂੰ ਲੱਖਾਂ ਰੁਪਇਆ ਦਿੰਦੇ ਆ ਕਿ ਮੇਰੀ ਥਾਂ ਤੇ ਤੂੰ ਪੇਪਰ ਦੇ ਕੇ ਇੰਨਾ ਕੰਮ ਕਰਕੇ ਆ ਜਾ। ਇਹ ਸਾਲਵਰ ਜਿਹੜੇ ਆ ਪੈਸਾ ਪੇਪਰ ਸਾਲਵ ਕਰਨ ਦਾ ਵੀ ਲੈਂਦੇ ਆ ਤੇ ਇਸ ਗੱਲ ਦਾ ਵੀ ਲੈਂਦੇ ਆ ਕਿ ਤੇਰੇ ਰੋਲ ਨੰਬਰ ਤੇ ਤੇਰੀ ਫੋਟੋ ਹੈ, ਜਦੋਂ ਅਸੀਂ ਗਏ ਤੇ ਫੋਟੋ ਮਿਸਮੈਚ ਕਰਨੀ ਹੈ ਤੇ ਬਾਹਰ ਕੱਢ ਦੇਣਗੇ। ਜਿਹੜੀਆਂ ਕੰਪਨੀਆਂ ਟੈਸਟ ਦੇ ਮੌਕੇ ਕੰਪਿਊਟਰ ਦੇ ਉੱਤੇ ਚੈੱਕ ਕਰਦੀਆਂ ਫੋਟੋ ਚ ਕਿ ਬੰਦਾ ਉਹੋ ਹੀ ਆ, ਉਹਦੀ ਥਾਂ ਤੇ ਕੋਈ ਹੋਰ ਆ ਗਿਆ, ਉਹਨਾਂ ਕੰਪਨੀਆਂ ਨੂੰ ਵੀ ਜਿਹੜੇ ਸਾਲਵਰ ਇਹਨਾਂ ਦੇ ਗੈਂਗ ਪਹਿਲਾਂ ਮੈਨੇਜ ਕਰ ਦਿੰਦੇ ਆ ਕਿ ਬੰਦਾ ਆਉਣਾ। ਦੋ ਇੱਕ ਵਾਰ ਤੇ ਇਹ ਵੇਖਿਆ ਕਿ ਕਿਸੇ ਕੁੜੀ ਦੀ ਥਾਂ ਤੇ ਮੁੰਡਾ ਜਾ ਬੈਠਾ ਜਾਂ ਮੁੰਡੇ ਦੀ ਥਾਂ ਤੇ ਕੁੜੀ ਜਾ ਬੈਠੀ। ਇਹਨਾਂ ਗੈਂਗਾਂ ਚ ਮੁੰਡੇ ਵੀ ਹੈਗੇ ਆ ਤੇ ਕੁੜੀਆਂ ਵੀ ਨੇ। ਇੱਕ ਵਾਰੀ ਤਾਂ ਇਹ ਵੀ ਖ਼ਬਰ ਆਈ ਸੀ ਕਿ ਜਿਹੜੇ IAS IPS ਵਾਸਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰ ਹੈ, ਉਹ ਪੇਪਰ ਦੇਣ ਵਾਸਤੇ ਹਰਿਆਣੇ ਦੇ ਗੁੜਗਾਉਂ ਤੋਂ ਤੇ ਨੂਹ ਤੋਂ ਸਾਲਵਰ ਹਵਾਈ ਜਹਾਜ਼ ਤੇ ਫਲਾਈਟ ਲੈ ਕੇ ਮੁੰਬਈ ਗਏ, ਉੱਥੋਂ ਜਾ ਕੇ ਮਹਾਰਾਸ਼ਟਰ ਚ ਪੇਪਰ ਦੇ ਕੇ ਮੁੜਾਇਸ ਦੇ ਮਗਰ ਰੌਲਾ ਪੈ ਗਿਆ ਸੀ। ਇਹ ਸਾਰੀਆਂ ਖੇਡਾਂ ਇਸ ਤਰ੍ਹਾਂ ਦੇ ਕ੍ਰਾਈਮ ਪਹਿਲਾਂ ਝਾਰਖੰਡ ਚ ਇੱਕ ਛੋਟਾ ਜਿਹਾ ਟਾਊਨ ਸੀ 15-20 ਹਜ਼ਾਰ ਦੀ ਆਬਾਦੀ ਵਾਲਾ ਜਾਮਤਾਰਾ, ਉੱਥੋਂ ਹੁੰਦੀਆਂ ਸੀ। ਉੱਥੇ ਜਦੋਂ ਛਾਪੇ ਵੱਜਣ ਲੱਗ ਪਏ ਉਦੋਂ ਸਾਲਵਰ ਨਹੀਂ ਸੀ ਹੁੰਦੇ, ਉਦੋਂ ਤੇ ਬੈਂਕਾਂ ਦੇ ਫਰਾਡ ਤੇ ਟੈਲੀਫੋਨ ਦੀਆਂ ਕਾਲ ਲੈਣ ਵਾਲਾ ਕੰਮ ਚੱਲਦਾ। ਜ਼ਿਆਦਾ ਛਾਪੇ ਵੱਜਣ ਲੱਗ ਪਏ, ਲੋਕਾਂ ਸਮਝਦੇ ਸ਼ਹਿਰ ਬਦਨਾਮ ਹੋ ਗਿਆ, ਇੱਕ ਕਰਕੇ ਲੋਕ ਉੱਥੋਂ ਜਾਣਾ ਸ਼ੁਰੂ ਹੋ ਗਏ। ਆਬਾਦੀ 15,000 ਤੋਂ ਘੱਟਦੀ ਘੱਟਦੀ 10,000, 9,000, 8,000, ਅੱਜ ਤਾਂ ਸ਼ਾਇਦ 5,000 ਆ, ਬਹੁਤ ਲੋਕ ਉੱਥੋਂ ਚਲੇ ਗਏ। ਉਹ ਸ਼ਹਿਰ 3 ਰਾਜਾਂ ਦੀ ਨੁੱਕਰ ਤੇ ਸੀ, ਇੱਧਰੋਂ ਪੁਲਿਸ ਵਾਲੇ ਦੇ ਦੂਜੇ ਪਾਸੇ ਇੱਕ ਨਾਲਾ ਪੈਂਦਾ ਸੀ ਟੱਪ ਤੇ, ਉੱਧਰ ਜਦੋਂ ਉੱਧਰ ਦੀ ਪੁਲਿਸ ਆਵੇ ਤੇ ਉੱਧਰ ਟੱਪ ਤੇ ਨਿਸ਼ਾਈ ਜਾਂਦੇ ਸੀ। ਜਦੋਂ ਵੇਖਿਆ 3 ਰਾਜਾਂ ਦਾ ਸਾਂਝਾ ਦਬਾਅ ਵੱਧ ਗਿਆ, ਉੱਥੋਂ ਛੱਡ ਕੇ ਭੱਜੇ ਤੇ ਫਿਰ ਹਰਿਆਣੇ ਦੇ ਗੁੜਗਾਓਂ ਜਿੱਥੇ ਦਿੱਲੀ ਇੰਦਰਾ ਗਾਂਧੀ ਏਅਰਪੋਰਟ ਹੈ ਉਹਦੇ ਲੱਗੇ ਛੋਟਾ ਜਿਹਾ ਟਾਊਨ ਅਨੂਹ, ਉੱਥੇ ਆ ਕੇ ਫਿਰ ਉੱਥੋਂ ਕਰਨ ਲੱਗ ਪਏ ਜਦੋਂ ਇੱਥੇ ਛਾਪੇ ਪੈਣ ਲੱਗੇ। ਤੇ ਹੁਣ ਉਹਨਾਂ ਚ ਕੁੱਝ ਰਾਜਸਥਾਨ ਚ, ਕੁੱਝ ਚੰਡੀਗੜ੍ਹ ਦੇ ਲਾਗੇ ਪੰਚਕੂਲਾ ਤੇ ਮੋਹਾਲੀ ਜਾਣ ਤੇ ਕਿ ਇੱਥੋਂ ਇਹ ਖਰਾਬੀ ਹੁੰਦੀ ਹੈ। ਜਿਹੜੇ UP ਚ ਸਾਲਵਰ ਗਿਆ ਉਹ ਇੱਥੋਂ ਪੰਜਾਬ ਤੋਂ ਗਿਆ ਕਿ ਕਿੱਥੋਂ ਗਿਆ ਤੇ ਪਤਾ ਨੀ, ਪਰ ਕੱਲ ਉੱਥੇ ਟੈਟ ਹੋਣਾ ਸੀ। ਟੈਟ ਹੁੰਦਾ ਟੀਚਰ ਐਲੀਜੀਬਿਲਟੀ ਟੈਸਟ, ਉਸ ਟੈਸਟ ਦੇ ਵਿੱਚ ਫਿਰ ਦਰਜਨ ਤੋਂ ਵੱਧ ਸਾਲਵਰ ਪੜੇ ਗਏ। ਇਹ ਹੁਣ ਇੱਕ ਰੁਟੀਨ ਹੀ ਬਣ ਗਈ, ਰੋਜ਼ ਹੀ ਅਸੀਂ ਇਦਾਂ ਦੀਆਂ ਖ਼ਬਰਾਂ ਵੇਖ
1: ਜੀ। ਪਰ ਸਭ ਦਿੱਲੀ ਹਾਈ ਕੋਰਟ ਨੇ ਲੀਡਰਾਂ ਨੂੰ ਝਾੜਿਆ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਮਾੜੀ ਜਿਹੀ ਗੱਲ ਲੈ ਕੇ ਅਦਾਲਤਾਂ

0: ਪਹੁੰਚ ਜਾਂਦੇ ਹੋ ਪਹਿਲਾਂ ਤੁਹਾਨੂੰ ਸਿਆਸੀ ਵਿਅੰਗ ਅਤੇ ਮਾਣਹਾਨੀ ਦੇ ਵਿੱਚ ਫਰਕ ਪਤਾ ਹੋਣਾ ਚਾਹੀਦਾ ਹੈ ਇੰਨੀ ਗੱਲ ਕਿਉਂ ਕਹਿਣੀ ਪੈ ਗਈ ਜੀ ਅਦਾਲਤ ਨੂੰ
1: ਸੁਣੀਏ ਪੰਜਾਬ ਦਾ ਇੱਕ ਆਮ ਆਦਮੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਹੁੰਦਾ ਸੀ ਰਾਘਵ ਚੱਡਾ ਹੈਗਾ ਤਾਂ ਉਹ ਅਜੇ ਵੀ ਹੈ ਪਰ ਹੁਣ ਆਮ ਆਦਮੀ ਪਾਰਟੀ ਦਾ ਨਹੀਂ ਉਹਨੇ ਆਪਣਾ ਸਿਆਸੀ ਘਰ ਬਦਲ ਲਿਆ ਹੁਣ ਉਹ ਭਾਜਪਾ ਚ ਸ਼ਾਮਿਲ ਹੋ ਚੁੱਕਾ ਜਿਹੜੇ 7 MP ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਉਧਰ ਗਏ ਸੀ ਉਹ ਉਹਨਾਂ ਚੋਂ ਸੀ ਜਦੋਂ ਉਹਨੇ ਪਾਰਟੀ ਛੱਡੀ ਆਮ ਆਦਮੀ ਪਾਰਟੀ ਚੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਖਿਲਾਫ਼ ਬਿਆਨਬਾਜ਼ੀ ਕੀਤੀ ਸੀ ਉਸ ਬਿਆਨਬਾਜ਼ੀ ਦੇ ਵਿੱਚ ਬੜੇ ਦੋਸ਼ ਲੱਗਦੇ ਰਹੇ ਉਹਨਾਂ ਦੋਸ਼ਾਂ ਦੇ ਬਾਅਦ ਉਹਨੇ ਮਾਣਾ ਦਾ ਕੇਸ ਕਰਤਾ ਜੀ ਮੇਰੇ ਤੇ ਦੋਸ਼ ਲਾਉਂਦੇ ਆ ਕਿ ਪੈਸੇ ਰੱਡੇ ਆਹ ਕਰ ਲਿਆ ਉਹ ਕਰ ਲਿਆ ਹਾਈਕੋਰਟ ਚ ਕੇਸ ਚਲਾ ਗਿਆ ਏਦਾਂ ਦੇ ਇੱਕ ਕੇਸ 10 ਦਿਨ ਪਹਿਲਾਂ ਵੀ ਫੈਸਲਾ ਆਇਆ ਸੀ ਉੱਥੇ ਵੀ ਇੱਕ ਅਦਾਲਤ ਨੇ ਆਖਿਆ ਸੀ ਕਿ ਲੀਡਰ ਏਦਾਂ ਦੇ ਕੇਸ ਲਿਖ ਕੇ ਸਾਡੇ ਕੋਲ ਨਾ ਆਇਆ ਕਰਨ ਤੁਹਾਡਾ ਤੇ ਕੰਮ ਹੀ ਰੋਜ਼ ਦਾ ਇੱਕ ਦੂਜੇ ਦੋਸ਼ ਲਾਉਣੇ ਤੁਸੀਂ ਵਿਧਾਨ ਸਭਾ ਚ ਵੀ ਲਾਉਣੇ ਪਾਰਲੀਮੈਂਟ ਚ ਅਸੀਂ ਤੁਹਾਡੇ ਇਹਨਾਂ ਕੰਮਾਂ ਵਾਸਤੇ ਸਾਹ ਲੱਗੇ ਰਹਿਣ ਜੋ ਤੁਸੀਂ ਦੂਸ਼ਣਬਾਜ਼ੀ ਕਰਨੀ ਆ ਤੇ ਆਪਣੀ ਚਮੜੀ ਵੀ ਥੋੜੀ ਜਿਹੀ ਮੋਟੀ ਰੱਖੋ ਇਹਨਾਂ ਗੱਲਾਂ ਤੇ ਭੜਕਿਆ ਨਾ ਕਰੋ ਹੁਣ ਇਹੋ ਹੀ ਰਾਘਵ ਚੱਡਾ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਲੀਡਰ ਹੁੰਦਾ ਸੀ ਉਦੋਂ ਇਹਦੇ ਖਿਲਾਫ਼ ਬਹੁਤ ਦੋਸ਼ ਲੱਗਦੇ ਸੀ ਬੜੇ ਵੱਡੇ ਕਪੜਿਆਂ ਘੁਟਾਲਿਆਂ ਦੇ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਉਦੋਂ ਦਾ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਉਹਨੇ ਜਾ ਕੇ ਇਸ ਰਾਘਵ ਚੱਡੇ ਦੇ ਵਿਆਹ ਦੇ ਅਰਦਾਸ ਕੀਤੀ ਸੀ ਉਦੋਂ ਵੀ ਰੌਲਾ ਪਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਮੋਤੀ ਚ ਇਹੋ ਜਿਹੀ ਅਰਦਾਸ ਕਰਨ ਚਲਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਇਹੋ ਜਿਹੀਆਂ 2-3 ਅਰਦਾਸਾਂ ਕੀਤੀਆਂ ਸੀ ਵਿਆਹਾਂ ਦੀਆਂ ਜਿਹਨਾਂ ਦਾ ਬਹੁਤ ਰੌਲਾ ਪਿਆ ਸੀ ਉਹਦੇ ਤੋਂ ਬਾਅਦ ਉਹਨੇ 3 ਰਿਸੈਪਸ਼ਨ ਪਾਰਟੀਆਂ ਕਹਿੰਦੇ ਸੀ ਰੱਖੀਆਂ ਇੱਕ ਚੰਡੀਗੜ੍ਹ ਇੱਕ ਦਿੱਲੀ ਕਿਉਂਕਿ ਪਾਰਲੀਮੈਂਟ ਦਿੱਲੀ ਹੈ ਉਹਦੀ ਵਾਈਫ ਫਿਲਮ ਸਟਾਰ ਸੀ ਪਰਨੀਤੀ ਚੋਪੜਾ ਪ੍ਰਿਯੰਕਾ ਚੋਪੜਾ ਦੀ ਭੈਣ ਇਸ ਕਰਕੇ ਇੱਕ ਰਿਸੈਪਸ਼ਨ ਰੱਖੀ ਸੀ ਮੁੰਬਈ ਚ ਜਿੱਥੇ ਸਾਰੇ ਫਿਲਮ ਸਟਾਰ ਆਉਣੇ ਸੀ ਫਿਰ ਅਚਾਨਕ ਤਿੰਨੇ ਰੱਦ ਕਰਕੇ ਤੇ ਉਹ ਅਮਰੀਕਾ ਚਲਾ ਗਿਆ ਦੋਵੇਂ ਉੱਥੇ ਚਲੇ ਗਏ ਲੰਮਾ ਸਮਾਂ ਉੱਥੇ ਅਮਰੀਕਾ ਚ ਰਿਹਾ ਰੌੜਾ ਉਦੋਂ ਇਹ ਸੀ ਕਿ ਏਜੰਸੀਆਂ ਤੋਂ ਭੱਜ ਕੇ ਗਿਆ ਜਿਹੜੇ ਬੰਦੇ ਦੇ ਉੱਤੇ ਏਦਾਂ ਦੇ ਦੋਸ਼ ਲੱਗਦੇ ਰਹੇ ਹੁਣ ਜਦੋਂ ਸਿਆਸਤ ਵਿੱਚ ਰਿਹਾ ਮੁੱਖ ਮੰਤਰੀ ਨਾਲੋਂ ਵੱਧ ਟੌਰ ਉਹਦਾ ਹੁੰਦਾ ਸੀ ਉਹਦੇ ਕੋਲ ਉਹ ਕੋਠੀ ਸੀ ਜਿਹੜੀ ਹਮੇਸ਼ਾ ਤੋਂ ਸਭ ਤੋਂ ਵੱਧ ਮਹੱਤਵਪੂਰਨ ਵਿਅਕਤੀ ਕੋਲ ਰਹੀ ਹੈ ਤੇ ਉਹਦੇ ਦੌਰ ਵਿੱਚ ਉਹਦੀ ਇੰਨੀ ਚੜ੍ਹਤ ਸੀ ਕਿ ਪਿਛਲੇ ਮਹੀਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੰਮ੍ਰਿਤਸਰ ਵਾਲੇ MLA ਦਾ ਜਿਹੜਾ ਸਾਬਕਾ IG ਆ ਉਹਦਾ ਬਿਆਨ ਆਇਆ ਸੀ ਕਿ ਵਿਧਾਨ ਸਭਾ ਵਿੱਚ ਮੈਂ ਬੋਲਣਾ ਕਿ ਨਹੀਂ ਬੋਲਣਾ ਇਹਦੇ ਵਾਸਤੇ ਵੀ ਸਾਨੂੰ ਉਹਦੇ ਕੋਲ ਪੁੱਛਣ ਜਾਣਾ ਪੈਂਦਾ ਸੀ ਕਿ ਸਾਨੂੰ ਬੋਲਣ ਦਾ ਥੋੜਾ ਟਾਈਮ ਦਵਾ ਦੇ ਜਿਹੜਾ ਇੰਨੀ ਚੜ੍ਹਤ ਵਿੱਚ ਰਿਹਾ ਹੁਣ ਤੇ 4 ਦੋਸ਼ ਲੱਗਦੇ ਆ ਤੇ ਹਾਈਕੋਰਟ ਨੇ ਠੀਕ ਆਖਿਆ ਕਿ ਇਹਨਾਂ ਗੱਲਾਂ ਲਿਖੇ ਤੇ ਮਾਣ ਦੇਖੇ ਇਸ ਕਰਕੇ ਅਦਾਲਤਾਂ ਵੱਲ ਨਾ ਭੱਜਿਆ ਕਰੋ ਤੁਹਾਡਾ ਤਾਂ ਰੋਜ਼ ਦਾ ਕੰਮ ਤੁਸੀਂ ਆਪਣਾ ਕੰਮ ਆਪ ਲਈ ਕੱਢੋ ਅਦਾਲਤਾਂ ਕੋਲ ਹੋਰ ਕੰਮ ਬੜੇ
0: ਜੀ ਪੁਨੂੰ ਸਾਹਿਬ ਇਹ ਤੇ ਗੱਲ ਹੋ ਗਈ ਦਿੱਲੀ ਹਾਈਕੋਰਟ ਦੀ ਹੁਣ ਗੱਲ ਕਰਦੇ ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਿਸ ਨੇ ਕਿਹਾ ਹੈ ਕਿ ਤੁਰਨ ਵਾਲਿਆਂ ਦਾ ਫੁੱਟਪਾਥਾਂ ਤੇ ਫੰਡਾਮੈਂਟਲ ਰਾਈਟ ਹੈ ਤੇ ਕਬਜ਼ੇ ਜਿਹੜੇ ਉਹ ਬਰਦਾਸ਼ਤ ਨਹੀਂ ਹੋਣੇ ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ
1: ਮੈਂ ਸਮਝਾ ਕਿ ਬਿਲਕੁਲ ਠੀਕ ਆਖਿਆ ਹਾਈਕੋਰਟ ਇੱਥੇ ਹਾਲਤ ਇਹ ਆ ਕਿ ਜਿੰਨੇ ਵੀ ਫੁੱਟਪਾਥ ਨੇ ਚੰਡੀਗੜ੍ਹ ਵਰਗੇ ਸ਼ਹਿਰ ਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਨਾਲ ਸਾਰਿਆਂ ਦੇ ਉੱਤੇ ਜਿੱਥੇ ਚਲੇ ਜਾਓ ਫੁੱਟਪਾਥਾਂ ਤੇ ਲੰਘਣਾ ਔਖਾ ਹੁੰਦਾ ਸਾਰਿਆਂ ਥਾਵਾਂ ਤੇ ਉਹਨਾਂ ਦੁਕਾਨਦਾਰਾਂ ਨੇ ਸਮਾਨ ਰੱਖਿਆ ਆਪਣੀ ਦੁਕਾਨ ਦੇ ਵਿੱਚ ਤਾਂ ਸਮਾਨ ਰੱਖਣਾ ਹੀ ਰੱਖਣਾ ਬਾਹਰ ਫੁੱਟਪਾਥ ਕਿਤੇ 5 ਫੁੱਟ ਦਾ ਕਿਤੇ 10 ਫੁੱਟ ਦਾ ਉਹ ਵੀ ਪਹਿਲਾਂ ਤਾਂ ਬੈਂਚ ਲਾਉਂਦੇ ਆ ਫਿਰ ਉੱਤੇ ਇੱਕ ਤਰਪਾਲ ਤਾਂ ਕੇ ਸ਼ੈੱਡ ਕਰਦੇ ਆ ਇਹ ਜੀ ਸ਼ੇਡ ਕੀਤੀ ਇਸ ਕਰਕੇ ਛਾਂ ਹੋ ਜਾਏ ਫਿਰ ਉਹਦੇ ਥੱਲੇ ਸਮਾਨ ਟਿਕਾਉਣ ਲੱਗ ਪੈਂਦੇ ਫਿਰ ਉੱਥੇ ਮੋਟਰਸਾਈਕਲ ਟਿਕਾ ਲਿਆ ਹੌਲੀ ਹੌਲੀ ਕਬਜ਼ਾ ਕਰਕੇ ਉੱਥੇ AC ਲਾ ਲਿਆ ਗਾਂਹ ਵਧਾਈ ਜਾਂਦੇ ਆ ਜਿਹੜੀਆਂ ਦੁਕਾਨਾਂ ਜਿਹੜੇ ਰਸਤੇ 60-60 ਫੁੱਟ ਚੌੜੇ ਆ ਮਾਰਕੀਟਾਂ ਚ ਉੱਥੇ ਵਿੱਚ 20 ਫੁੱਟ ਵੀ ਨੀ ਰਹਿ ਗਿਆ ਉੱਥੇ 15 ਫੁੱਟ ਇੱਧਰਲੇ ਨੇ ਵਧਾ ਲਈ 20 ਫੁੱਟ ਉੱਧਰਲੇ ਨੇ ਵਧਾ ਲਈ ਵਿਚਾਰੇ ਇੱਕ ਆਪਣੀ ਕਾਰ ਇਹਨੇ ਖੜੀ ਕਰਤੀ ਉਹਨੇ ਖੜੀ ਕਰਤੀ ਲੋਕਾਂ ਦੇ ਲੰਘਣ ਨੂੰ ਵੀ ਥਾਂ ਨੀ ਹਾਈ ਕੋਰਟ ਚ ਅਰਜੀ ਗਈ ਤੇ ਲੋਕ ਕਿਤੇ ਦਿਖਣ ਗਿਆ ਕਰ ਇਹਨਾਂ ਨੇ ਕੜਮਸਤ ਪਾਈ ਪਏ ਸਾਰਿਆਂ ਥਾਵਾਂ ਤੇ ਉਹਦੇ ਉੱਤੇ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ ਫੁੱਟਪਾਥਾਂ ਤੇ ਚੱਲਣ

0: ਦਾ ਅਧਿਕਾਰ ਲੋਕਾਂ ਦਾ ਫੰਡਾਮੈਂਟਲ ਅਧਿਕਾਰ ਹੈ। ਸਮਝ ਮੈਂ ਤੁਹਾਡੇ ਦੇਸ਼ਾਂ ਵਿੱਚ ਵੀ ਗਿਆ, ਉੱਥੇ ਫੁੱਟਪਾਥਾਂ ਤੇ ਕੋਈ ਕਬਜ਼ੇ ਨਹੀਂ ਕਰਦਾ। ਮੈਂ ਜਦੋਂ ਪਹਿਲੀ ਵਾਰ ਦੇਸ਼ ਤੋਂ ਬਾਹਰ ਗਿਆ ਤੇ ਸਵਿਟਰਲੈਂਡ ਵਿੱਚ ਸਾਂ, ਫੁੱਟਪਾਥ ਤੇ ਚੱਲਦਿਆਂ ਚੱਲਦਿਆਂ ਅਚਾਨਕ ਮੀਂਹ ਪਿਆ ਸੀ, ਮੇਰੇ ਪਾਸੇ ਥੋੜਾ ਪਾਣੀ ਸੀ, ਮੈਂ ਫੁੱਟਪਾਥ ਤੋਂ ਸੜਕ ਦੇ ਉੱਤੇ ਪੈਰ ਰੱਖ ਦਿੱਤਾ ਵੀ ਪਾਣੀ ਤੋਂ ਬਚ ਕੇ ਲੰਘ ਜਾ। ਦੋਵਾਂ ਪਾਸਿਆਂ ਦਾ ਟ੍ਰੈਫਿਕ ਰੁਕ ਗਿਆ। ਮੈਂ ਉਹਨੂੰ ਆਖਾਂ ਵੀ ਚਲੋ ਤੇ ਆਪੋ ਆਪਣੀ ਥਾਂ ਤੇ ਸਟੇਰਿੰਗ ਦੇ ਉੱਤੋਂ ਦੀ ਮੈਨੂੰ ਹੱਥ ਕੇ ਜਾਂ ਕਿੰਨੇ ਪਹਿਲਾਂ ਤੁਸੀਂ ਲੰਘੋ। ਮੈਨੂੰ ਬਾਅਦ ਚ ਪਤਾ ਲੱਗਾ ਕਿ ਉੱਥੇ ਮੰਨਿਆ ਜਾਂਦਾ ਕਿ ਪੈਦਲ ਚੱਲਣ ਵਾਲੇ ਦਾ ਪਹਿਲਾ ਅਧਿਕਾਰ ਹੈ। ਇੰਗਲੈਂਡ ਚਲ ਜਾਓ, ਸਾਰੇ ਇੰਗਲੈਂਡ ਚ ਕਿਤੇ ਫੁੱਟਪਾਥਾਂ ਤੇ ਸਮਾਨ ਨੀ ਤੁਹਾਨੂੰ ਦਿਖਾਈ ਦਿੰਦਾ, ਪਰ ਜਦੋਂ ਉਸ ਏਰੀਏ ਚ ਆਉਣੇ ਜਿੱਥੇ ਸਾਡੇ ਤੇ ਪਾਕਿਸਤਾਨ ਦੇ ਪੰਜਾਬੀ ਲੋਕ ਰਹਿੰਦੇ, ਉੱਥੇ ਫੁੱਟਪਾਥਾਂ ਤੇ ਸਿੰਗਲ ਸਿਲੰਡਰ ਵਾਲਾ ਚੁੱਲ੍ਹਾ ਰੱਖ ਕੇ ਤੇ ਜਲੇਬੀਆਂ ਵੀ ਤਲਦੇ ਆ ਤੇ ਲੋਕਾਂ ਨੂੰ ਡਿਸਪੋਜੇਬਲ ਪਲੇਟਾਂ ਚ ਦਿੰਦੇ ਆ, ਲੋਕੀ ਖਾ ਕੇ ਪਲੇਟਾਂ ਵੀ ਉੱਥੇ ਸੁੱਟ ਜਾਂਦੇ ਆ ਤੇ ਉਂਗਲਾਂ ਚੱਟਦੇ ਪੁਰੇ ਜਾਂਦੇ ਆ। ਇਹ ਜਿਹੜਾ ਵਿਹਾਰ ਹੈ ਚੰਗਾ ਨੀ। ਇਸ ਤੋਂ ਬਾਕੀ ਦੁਨੀਆਂ ਲੱਗ ਪਏ ਤੰਗ ਆ। ਹੁਣ ਤਾਂ ਇਹ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ ਚ ਵੀ ਥਾਂ ਥਾਂ ਤੇ ਐਡਮਿਨਿਸਟ੍ਰੇਸ਼ਨ ਨੇ ਸਾਈਕਲ ਰੱਖੇ, ਲੈ ਲਓ 5-7 ਘੰਟੇ ਵਰਤ ਕੇ ਜਿੱਥੇ ਮਰਜ਼ੀ ਛੱਡ ਦਿਓ, ਭਾਵੇਂ ਸਾਰਾ ਦਿਨ ਵਰਤੋ, ਸਿਰਫ 30 ਰੁਪਏ ਦੇਣੇ ਪੈਂਦੇ। ਤੇ ਜਿਹੜੇ ਉਹ ਸਾਈਕਲ ਆ ਉਹ ਫੁੱਟਪਾਥ ਤੇ ਚੱਲਣੇ, ਉਹ ਵੀ ਥਾਂ ਘੇਰਿਆ ਪਿਆ। ਹਾਈਕੋਰਟ ਨੇ ਠੀਕ ਆਰਡਰ ਕੀਤਾ ਕਿ ਬਗੈਰ ਸਾਡਾ ਨੀ ਲੋਕਾਂ ਦਾ ਅਧਿਕਾਰ ਆ, ਫੁੱਟਪਾਥ ਖਾਲੀ ਛੱਡੋ।
1: ਜੀ ਪੰਨੂ ਸਾਹਿਬ, ਇੱਕ ਹੋਰ ਖਬਰ ਬਹੁਤ ਚਰਚਾ ਦੇ ਵਿੱਚ ਹੈ, ਬੰਗਲੌਰ ਦੀ ਖਬਰ ਹੈ। ਬੰਗਲੌਰ ਦੀ ਇੱਕ ਆਈਟੀ ਕੰਪਨੀ ਹੈ, ਉਹਦੇ ਕੈਂਪਸ ਦੇ ਵਿੱਚ ਇੱਕ ਡੇ ਕੇਅਰ ਚੱਲ ਰਿਹਾ ਸੀ ਜਿੱਥੋਂ ਕੁਝ ਸੀਸੀਟੀਵੀ ਫੁਟੇਜ ਵਾਇਰਲ ਹੋਈ ਆ, ਜਿੱਥੋਂ ਇਹ ਲੱਗਦਾ ਹੈ ਕਿ ਬੱਚਿਆਂ ਦੇ ਨਾਲ ਉੱਥੇ ਕੋਈ ਸਹੀ ਵਤੀਰਾ ਨਹੀਂ ਸੀ ਹੋ ਰਿਹਾ।
0: ਮੈਂ ਜੋ ਕੁਛ ਵੇਖਿਆ, ਜੋ ਕੁਝ ਦੀਆਂ ਰਿਪੋਰਟਾਂ ਪੜੀਆਂ, ਬੰਦਾ ਕੰਬ ਜਾਂਦਾ। ਉਹ ਆਈਟੀ ਕੰਪਨੀ ਆ, ਬਹੁਤ ਵੱਡੀ ਆ, ਇੰਟਰਨੈਸ਼ਨਲ ਲੈਵਲ ਦੀ ਆ, ਬਹੁਤ ਸਾਰੇ ਲੋਕ ਉੱਥੇ ਨੌਕਰੀਆਂ ਕਰਦੇ ਨੇ। ਇਹੋ ਜਿਹੀਆਂ ਕੰਪਨੀਆਂ ਇਹ ਫੈਸਿਲਿਟੀ ਦਿੰਦੀਆਂ ਕਿ ਤੁਸੀਂ ਆਪਣੇ ਬੱਚੇ ਨੂੰ ਲੈ ਆਓ ਤੇ ਡੇ ਕੇ ਜੇ ਛੱਡ ਦਿਓ। ਕੁਝ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਸਾਡੇ ਬੱਚਿਆਂ ਦੇ ਨਾਲ ਕੋਈ ਜਿਆਦਾ ਹੁੰਦੀ ਜਾਪਦੀ, ਬੱਚੇ ਸਾਈ ਸਾਈ ਡਰ ਡਰ ਕੇ ਚੀਕਾਂ ਮਾਰਦੇ, ਕੀ ਹੁੰਦਾ। ਕੰਪਨੀ ਨੇ ਫਿਰ ਹਿਡਨ ਕੈਮਰੇ ਲਾ ਤੇ, ਜੋ ਪਤਾ ਲੱਗਾ, ਮੈਨੂੰ ਪਤਾ ਨੀ ਤੁਸੀਂ ਕਿੰਨਾ ਕਿਸ ਤੋਂ ਦੁਖੀ ਹੋਵੋਗੇ। ਇੱਕ ਥਾਂ ਤੇ ਇੱਕ ਬੱਚੇ ਦਾ ਰੋਂਦਾ ਸੀ, ਉਹਨੂੰ ਵਾਸ਼ਿੰਗ ਮਸ਼ੀਨ ਚ ਪਾ ਕੇ ਬੰਦ ਕਰ ਦਿੱਤਾ ਗਿਆ। ਮਸ਼ੀਨ ਤਾਂ ਕੀ ਚਲਾਉਣੀ ਸੀ, ਬੰਦ ਇਸ ਕਰਕੇ ਕੀਤਾ ਜਾ ਰੋਂਦਾ ਰਹੇ। ਇੱਕ ਹੋਰ ਬੱਚੀ, ਉਹ ਲਗਾਤਾਰ ਰੋਣ ਤੋਂ ਨਹੀਂ ਸੀ ਹਟਦੀ, ਉਹਨੂੰ ਜਾ ਕੇ ਟਾਇਲਟ ਸੀਟ ਦੇ ਅੱਗੇ ਮੂਹਤਾ ਕਰਕੇ ਤੇ ਉੱਥੋਂ ਜਿਹੜਾ ਪਾਣੀ ਵਾਲੀ ਪਾਈਪ ਹੈ ਉਹਦੇ ਉੱਤੇ ਮਾਰੀ ਗਈ। ਕਈ ਕਿਸਮ ਦਾ ਟਾਰਚਰ ਬੱਚਿਆਂ ਨੂੰ ਕੀਤਾ ਗਿਆ। ਜਿੰਨਾ ਟਾਰਚਰ ਕੀਤਾ ਜਾ ਰਿਹਾ ਬੰਦਾ ਕੰਮ ਚੰਦਾ, ਔਰ ਉਹ ਜਿਹਨਾਂ ਨੇ ਕੀਤਾ ਹੁਣ ਤਾਂ ਉਹਨਾਂ ਦੇ ਖਿਲਾਫ਼ ਕੇਸ ਬਣ ਕੇ ਅਰੈਸਟ ਵੀ ਹੋਣ ਲੱਗ ਪਏ। ਪਰ ਜੇ ਆਈ ਟੀ ਕੰਪਨੀ ਜਿਹੜੀ ਆ ਉਹਦੇ ਵਿੱਚ ਬੱਚਿਆਂ ਨਾਲ ਵਿਹਾਰ ਹੋ ਸਕਦਾ, ਬਾਹਰ ਕੀ ਹੁੰਦਾ ਵੇ। ਸਾਡੇ ਨਸ਼ਾ ਛਡਾਊ ਕੇਂਦਰਾਂ ਵਿੱਚੋਂ ਵੀ ਰਿਪੋਰਟਾਂ ਆਉਂਦੀਆਂ ਕਿ ਉੱਥੇ ਨੌਜਵਾਨ ਨੂੰ ਕੁੱਟਿਆ ਜਾਂਦਾ, ਤਸ਼ੱਦਦ ਕੀਤਾ ਜਾਂਦਾ, ਬਹੁਤ ਕੁਛ ਹੁੰਦਾ। ਕਈ ਵਾਰੀ ਪੁਲਿਸ ਨੇ ਛਾਪੇ ਵੀ ਮਾਰੇ। ਡੇ ਕੇਅਰ ਸੈਂਟਰਾਂ ਚ ਵੀ ਹੁੰਦਾ, ਇਹ ਬਹੁਤ ਮਾੜੀ ਗੱਲ ਹੈ। ਰਿਪੋਰਟ ਭਾਰਤੀ ਬਦਨਾਮੀ ਕਰਾਉਣ ਵਾਲੀ ਹੈ। ਆਈ ਟੀ ਕੰਪਨੀ ਕੋਈ ਇੰਟਰਨੈਸ਼ਨਲ ਮਲਟੀਨੈਸ਼ਨਲ ਕੰਪਨੀ ਹੈ, ਜਿਹੜੇ ਜਿਹੜੇ ਦੇਸ਼ਾਂ ਚ ਇਹਦੇ ਲਿੰਕਸ ਨੇ, ਸਾਰਾ ਥਾਂ ਤੇ ਜਦੋਂ ਗੱਲ ਜਾਵੇਗੀ, ਬਦਨਾਮੀ ਕੰਪਨੀ ਦੀ ਨੀ ਹੋਣੀ, ਇੰਪਲਾਈਜ ਦੀ ਨਹੀਂ ਹੋਣੀ, ਬਦਨਾਮੀ ਸਮੁੱਚੇ ਇੰਡੀਆ ਦੀ ਹੋਣੀ, ਇਸ ਦੇਸ਼ ਦੀ ਹੋਣੀ ਹੈ। ਮਾੜੀ ਗੱਲ ਹੈ ਕਿ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ।
1: ਜੀ ਬਹੁਤ ਹੀ ਬੁਰੀ ਖਬਰ ਹੈ ਜੀ। ਪੰਨੂ ਸਾਹਿਬ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ। ਤੁਸੀਂ ਸਾਰੀਆਂ ਖਬਰਾਂ ਦਾ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ।

ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ। ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ।

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757।
0: मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼

0: ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ

0: 117-7780 Avenue.
1: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ.
0: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕੁਅਰ.
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ.
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ.
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222.
2: ਦੁਨੀਆ ਦਾ ਇਤਿਹਾਸ ਆਰਥਿਕਤਾ ਦਾ ਇਤਿਹਾਸ ਆ, ਕਿਉਂਕਿ ਦੁਨੀਆ ਦੇ ਇਤਿਹਾਸ ਚ ਜੋ ਵੀ ਹੋਇਆ ਉਹਦੀ ਬੁਨਿਆਦ ਆਰਥਿਕਤਾ ਰਹੀ ਆ। ਉਹਦੇ ਆਲੇ ਦੁਆਲੇ ਬਹੁਤ ਕੁਝ ਹੋਏਗਾ, ਭਾਵਨਾਵਾਂ ਹੋਣਗੀਆਂ, ਲਿਟਰੇਚਰ ਹੋਏਗਾ, ਕਹਾਣੀਆਂ ਹੋਣਗੀਆਂ, ਪਰ ਬੁਨਿਆਦ ਆਰਥਿਕਤਾ ਹੀ ਰਹੀ ਤੇ ਆਰਥਿਕਤਾ ਦੇ ਆਲੇ ਦੁਆਲੇ ਸਭ ਕੁਝ ਘੁੰਮਦਾ ਰਿਹਾ। ਆਰਥਿਕਤਾ ਨੂੰ ਲੈ ਕੇ ਜਦੋਂ ਆਧੁਨਿਕ ਦੁਨੀਆ ਬਣੀ ਤਾਂ ਦੋ ਵਿਊ ਪੁਆਇੰਟ ਆਏ। ਜਦੋਂ ਵੈਲਫੇਅਰ ਸਟੇਟ ਬਣੀ ਉਹਨੇ ਕਿਹਾ ਕਿ ਲੋਕਾਂ ਨੂੰ ਉਹ ਚੀਜ਼ਾਂ ਦੇਵਾਂਗੇ ਅਸੀਂ ਜੋ ਬੁਨਿਆਦੀ ਸਹੂਲਤਾਂ ਨੇ, ਯਾਨੀ ਅਸੀਂ ਦੇਵਾਂਗੇ ਉਹ। ਫਿਰ ਉਸ ਤੋਂ ਬਾਅਦ ਸੋਸ਼ਲਿਜ਼ਮ ਆਇਆ, ਉਸ ਤੋਂ ਬਾਅਦ ਸਮਾਜਵਾਦੀ ਇਨਕਲਾਬ ਹੋਏ ਰਸ਼ੀਆ 'ਚ, ਚਾਈਨਾ 'ਚ। ਉਹਨਾਂ ਨੇ ਕਿਹਾ ਕਿ ਨਹੀਂ, ਸਭ ਕੁਝ ਸਟੇਟ ਓਨ ਕਰੇਗੀ, ਯਾਨੀ ਸਭ ਕੁਝ ਸਟੇਟ ਦੇਵੇਗੀ, ਪੂਰੀ ਪੂੰਜੀ ਵੀ ਉਹ ਵੀ ਆਰਥਿਕ ਤੌਰ ਦੇ ਉੱਤੇ ਸਟੇਟ ਦੀ ਹੋਏਗੀ ਤੇ ਸਾਧਨ ਵੀ ਸਭ ਸਟੇਟ ਦੇਵੇਗੀ। ਫਿਰ ਆਇਆ ਕੈਪੀਟਲਿਜ਼ਮ ਦਾ ਦੌਰ, ਜਦੋਂ ਇਹ ਕਿਹਾ ਗਿਆ ਕਿ ਨਹੀਂ, ਮਾਰਕੀਟ ਇੰਪੋਰਟੈਂਟ ਆ, ਨਿੱਜੀ ਚੀਜ਼ ਇੰਪੋਰਟੈਂਟ ਆ, ਸਰ ਹਰ ਚੀਜ਼ ਨੂੰ ਸਮੂਹਿਕ ਤੌਰ ਤੇ ਨਹੀਂ ਦੇਖਣਾ ਚਾਹੀਦਾ। ਉਦੋਂ ਹੀ ਇੱਕ ਵੱਡੀਆਂ ਸੰਸਥਾਵਾਂ ਆਈਆਂ, ਵਰਲਡ ਬੈਂਕ ਦਾ ਦੌਰ ਆ, IMF ਦਾ ਦੌਰ ਆ, ਇਹ ਸਾਰਾ ਕੁਝ ਦੁਨੀਆ ਦੇ ਪੈਮਾਨੇ ਤੇ ਹੁੰਦਾ ਰਿਹਾ। ਇਹਨਾਂ ਸਾਰੇ ਮਸਲਿਆਂ ਤੇ ਅਸੀਂ ਕਿਉਂ ਗੱਲ ਕਰ ਰਹੇ ਹਾਂ? ਕਿਉਂਕਿ ਸਾਡਾ SS ਜੌਹਲ ਨੇ ਜਿਹੜੇ ਖੇਤੀਬਾੜੀ ਬਿੱਲਾਂ ਦੇ ਦੌਰ 'ਚ ਵੀ ਕਹਿੰਦੇ ਸੀ ਕਿ ਖੇਤੀਬਾੜੀ ਬਿੱਲ ਆ ਜਿਹੜੇ ਉਹਨਾਂ ਤੇ ਕਿਸਾਨਾਂ ਨੂੰ ਧਿਆਨ ਦੇਣ ਦੀ ਲੋੜ ਦਾ ਅੰਨੇਵਾਹ ਵਿਰੋਧ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਇਕਨੋਮਿਕਸ ਆਪਣੇ ਤਰ੍ਹਾਂ ਦੀ ਹੈ ਕਿ ਪੰਜਾਬ ਨੂੰ ਕਿਵੇਂ ਰਿਵਾਈਵਲ ਪੰਜਾਬ ਦਾ ਕੀਤਾ ਜਾ ਸਕਦਾ। SS ਜੌਹਲ ਨੂੰ ਪਿਛਲੇ ਦਿਨਾਂ 'ਚ BJP ਦੇ ਪ੍ਰਧਾਨ ਉਹਨਾਂ ਦੇ ਘਰ ਆ ਕੇ ਮਿਲੇ, ਜਿੱਥੇ ਆ ਕੇ ਮਿਲੇ ਅਸੀਂ ਉੱਥੇ ਬੈਠੇ ਹਾਂ, ਜੌਹਲ ਸਾਹਿਬ ਕੋਲ ਬੈਠੇ ਹਾਂਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਾਰੀਆਂ ਗੱਲਾਂ ਦਾ ਮਤਲਬ ਕੀ ਹੈ, ਕੀ ਪੰਜਾਬ ਦਾ ਇਕਨੋਮਿਕ ਰਿਵਾਈਵਲ ਹੋ ਸਕਦਾ, ਕੀ ਇਕਨੋਮਿਕ ਰਿਵਾਈਵਲ ਜਿਹੜਾ ਹੈਗਾ ਉਹ ਕੈਪੀਟਲਿਸਟ ਮਾਰਕੀਟ ਦੇ ਅਕੋਰਡਿੰਗ ਹੋਣਾ ਚਾਹੀਦਾ ਜਾਂ ਸੋਸ਼ਲਿਸਟ ਮਾਰਕੀਟ ਦੇ ਅਕੋਰਡਿੰਗ ਹੋਣਾ ਚਾਹੀਦਾ। ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸ਼ੁਰੂ ਕਰਨਾ ਚਾਹੁੰਦਾ, ਪਿਛਲੇ ਦਿਨੀ ਨਿਤਿਨ ਨਵੀਨ ਆਏ, ਕੀ ਗੱਲਾਂ ਬਾਤਾਂ ਹੋਈਆਂ? ਕੋਈ ਪੋਲੀਟੀਸ਼ੀਅਨ ਤੁਹਾਡੇ ਕੋਲ ਤਕਰੀਬਨ ਸਾਰੇ ਹੀ ਆਉਂਦੇ ਰਹੇ, ਰਾਜੀਵ ਗਾਂਧੀ ਦੇ ਤੁਸੀਂ ਸਲਾਹ ਕਰ ਰਹੇ, ਸਾਰੇ ਵੱਡੇ ਵੱਡੇ ਲੋਕਾਂ ਦੇ ਨਾਲ ਤੁਹਾਡਾ ਉੱਠਣਾ ਬੈਠਣਾ ਰਿਹਾ, ਕੀ ਕਿਹਾ ਤੁਸੀਂ ਨਿਤਿਨ ਨਵੀਨ ਨੂੰ?
3: ਦੇਖੋ, ਪੋਲੀਟੀਸ਼ੀਅਨ ਆਉਂਦਾ, ਮੇਨ ਪਰਪਸ ਤਾਂ ਉਹਨਾਂ ਦਾ ਪੋਲੀਟਿਕਸ ਹੀ ਹੁੰਦੀ ਹੈ, ਤੁਸੀਂ ਡਿਨਾਈ ਨਹੀਂ ਕਰ ਸਕਦੇ, ਕਿਉਂਕਿ ਹੁਣ ਇਲੈਕਸ਼ਨ ਦਾ ਟਾਈਮ ਹੈ। ਪੋਲੀਟੀਸ਼ੀਅਨ ਨੇ ਜਿਹੜੇ ਵੀ ਕੋਈ ਦੇਖਦੇ ਵੀ ਇੰਪੋਰਟੈਂਟ ਬੰਦੇ ਹੈਗੇ ਆ, ਉਹਨਾਂ ਕੋਲ ਆਉਣਾ ਹੀ ਆਉਣਾ ਆ। ਸੋ ਮੇਨ ਓਬਜੈਕਟਿਵ ਤਾਂ ਜਿਹੜਾ ਉਹ ਪਿੱਛੇ ਪੋਲੀਟਿਕਸ ਹੀ, ਪਰ ਕਾਫੀ ਗੱਲਾਂ ਉਹ ਡਿਵੈਲਪਮੈਂਟ ਵਾਸਤੇ ਕਰ ਗਏ। ਮੈਂ ਉਹਨਾਂ ਨਾਲ ਜੋ ਗੱਲਾਂ ਕੀਤੀਆਂ ਹੋਈ ਸੀ ਵੀ ਦੇਖੋ ਭਾਈ, ਜੇ ਤਾਂ ਤੁਸੀਂ ਦੂਜਿਆਂ ਵਾਂਗੂ ਹੀ ਲੋਕਾਂ ਨੂੰ ਬੁਰਕੀਆਂ ਸੁੱਟਣੀਆਂ, ਉਹਨਾਂ ਤੋਂ ਵੋਟਾਂ ਲੈਣੀਆਂ ਤੇ ਲੁੱਟਣਾ, ਫਿਰ ਤਾਂ ਤੁਹਾਡੇ 'ਚ ਉਹਨਾਂ 'ਚ ਕੋਈ ਫਰਕ ਨਹੀਂ, ਸਾਡੇ 'ਚ ਕੋਈ ਆਜਮੀ। ਜੇ ਤੁਸੀਂ ਪੰਜਾਬ ਬਾਰੇ ਸੋਚਣਾ ਆਪਣੇ ਹਿੱਤਾਂ ਨੂੰ ਛੱਡ ਕੇ, ਫਿਰ ਆਪਾਂ ਗੱਲ ਕਰ ਲੈਂਦੇ ਹਾਂ। ਸੋ ਗੱਲ ਇਹ ਆ ਬਈ, ਪੰਜਾਬ ਦੇ ਜਿਹੜੇ ਮਸਲੇ ਆ ਉਹ ਛੋਟੇ ਨਹੀਂ ਹੈ, ਬਹੁਤ ਗੰਭੀਰ ਮਸਲੇ ਆ। ਇੱਥੇ ਰਾਹੁਲ ਗਾਂਧੀ ਆਏ ਸੀ, ਇਹ ਮੈਨੂੰ ਲੈ ਗਏ ਕਾਂਗਰਸੀ, ਮੈਂ ਤਾਂ ਕਿਸੇ ਪਾਰਟੀ ਨੂੰ ਸਬਸਕ੍ਰਾਈਬ ਨਹੀਂ ਕਰਦਾ। ਉਹਦਾ ਕਿਸੇ ਨੇ ਕੋਈ ਗੱਲ ਕਰਨੀ ਆ ਕਰ ਲਵੇ, ਵੋਟਾਂ ਵਾਸਤੇ ਤਾਂ ਉਹਨੇ ਹੁੰਦੇ ਆ, ਕੋਈ ਡਿਵੈਲਪਮੈਂਟ ਦੀ ਗੱਲ ਕਰਨੀ ਤਾਂ ਕਰ ਲਵੇ। ਇਹ ਮੈਨੂੰ ਉੱਥੇ ਲੈ ਗਏ ਅਤੇ ਉੱਥੇ ਇੱਕ ਪਾਸੇ ਫੌਜੀਆਂ ਦੇ ਸੀ 10-12 ਰੁਪਏ ਅਤੇ ਇੱਕ ਪਾਸੇ ਸੀ, ਉਹ ਤਾਂ ਇਹੋ ਹੀ ਗੱਲ ਕਰਦੇ ਰਹੇ ਵੀ ਵਨ ਰੈਂਕ ਵਨ ਪੈਕਸ਼ਨ। ਬੰਦਾ ਤਾਂ ਪਾਵਰ 'ਚ ਹੈ ਨਹੀਂ, ਉਹਦੀ ਕੋਈ ਰੈਲੀਵੈਂਸ ਨਹੀਂ ਸੀ। ਫਿਰ ਮੈਨੂੰ ਕਾਂਗਰਸੀ ਸਾਰੇ ਜਾਣਦੇ ਆ, ਰਮੇਸ਼ ਨੇ ਮੈਨੂੰ ਕਿਹਾ ਡਾਕਟਰ ਸਾਹਿਬ ਤੁਸੀਂ ਬੋਲੋ। ਮੈਂ ਕਿਹਾ ਜੀ ਮੈਂ ਬੋਲਣਾ ਕੀ ਆ, ਇਹਨਾਂ ਕੋਲ ਟਾਈਮ ਤਾਂ ਹੈ ਨਹੀਂ, 10-15 ਮਿੰਟ ਗੱਲ ਥੋੜ੍ਹੀ ਹੁੰਦੀ। ਫਿਰ ਮੈਂ ਦੂਜੀਆਂ ਗੱਲਾਂ ਕਹੀਆਂ, ਮੈਂ ਕਿਹਾ ਜੀ ਪੰਜਾਬ ਦੇ ਮਸਲੇ ਬਹੁਤ ਗੰਭੀਰ ਹੈ, ਪੰਜਾਬ ਦਾ ਪਾਣੀ ਥੱਲੇ ਜਾ ਰਿਹਾ, ਉਹ ਪੋਲਿਊਟ ਹੋ ਰਿਹਾ, ਅਤੇ ਅਨਇੰਪਲਾਇਮੈਂਟ ਹੈ, ਡਰੱਗਸ ਦੀ ਪ੍ਰੋਬਲਮ ਹੈ, ਜਿੱਥੇ ਉਂਗਲੀ ਰੱਖੋ ਉੱਥੇ ਹੀ ਪੰਜਾਬ ਦੀ ਪ੍ਰੋਬਲਮ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਕੋਈ ਸਲਿਊਸ਼ਨ ਨਹੀਂ ਹੈ, ਸਲਿਊਸ਼ਨ ਹੈਗਾ, ਲੇਕਿਨ ਅਨਫੋਰਚੁਨੇਟਲੀ ਜਿਹੜਾ ਸਾਡੀ ਪ੍ਰੋਬਲਮ ਇਹ ਆ ਕਿ ਪੰਜਾਬ ਨੂੰ ਸਰਦਾਰ ਕੈਰੋਂ ਔਰ ਲਕਸ਼ਮਣ ਸਿੰਘ ਤੋਂ ਬਾਅਦ ਉਹ ਲੀਡਰ ਨਹੀਂ ਮਿਲਿਆ ਜਿਹੜਾ ਆਪਣੇ ਹਿੱਤ ਛੱਡ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ। ਉਹ ਸਾਡੇ ਕੋਲ ਲੀਡਰ ਉੱਥੇ ਬੈਠੇ ਸੀ ਕਾਂਗਰਸੀ ਸਾਰੇ ਹੀ। ਮੈਂ ਕਿਹਾ ਜੀ ਮੈਂ ਕਾਂਗਰਸੀ ਨਹੀਂ ਗੱਲ ਕਹਿ ਰਿਹਾ, ਮੈਨੂੰ ਤਾਂ ਕਿਸੇ ਵੀ ਪਾਰਟੀ ਦੇ ਵਿੱਚ ਉਹ ਲੀਡਰ ਨਹੀਂ ਮਿਲ ਦਿਖਾਈ ਦਿੰਦਾ ਜਿਹੜਾ ਆਪਣੇ ਹਿੱਤ ਨੂੰ ਛੱਡ ਕੇ

0: ਪੰਜਾਬ ਦੇ ਹਿੱਤਾਂ ਬਾਰੇ ਗੱਲ ਕਰੇ ਔਰ ਪੰਜਾਬ ਵਾਸਤੇ ਉਹ ਹਾਰਡ ਡਿਸੀਜਨ ਲੈ ਸਕੇ। ਮੈਂ ਕਿਹਾ ਇਹ ਸਿੰਡਰੋਮ ਬਣਿਆ ਆ ਕਿ ਮੁਰਗੀਆਂ ਸੁੱਟੋ, ਵੋਟਾਂ ਲਓ, ਰਾਜ ਕਰੋ ਫਿਰ ਲੁੱਟੋ। ਇਹ ਸਿੰਡਰੋਮ ਨਾਲ ਸਟੇਟ ਦੀ ਡਿਵੈਲਪਮੈਂਟ ਤਾਂ ਨਹੀਂ ਹੋ ਸਕਦੀ। ਸਾਨੂੰ ਤਾਂ ਉਹ ਲੀਡਰ ਚਾਹੀਦਾ ਪੰਜਾਬ ਨੂੰ ਜਿਹੜਾ ਪੰਜਾਬ ਦੇ ਹੱਕ ਵਿੱਚ ਹਾਰਡ ਡਿਸੀਜਨ ਲੈ ਸਕੇ, ਆਪਣੇ ਹਿੱਤ ਤਿਆਗ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ। ਉਹ ਹੈ ਨਹੀਂ। ਮੈਂ ਕਿਹਾ ਇਹ ਬੈਠੇ ਆ, ਬਾਕੀ ਪਾਰਟੀਆਂ, ਮੈਨੂੰ ਇਹਨਾਂ 'ਚੋਂ ਕੋਈ ਐਸਾ ਲੀਡਰ ਨਹੀਂ ਦਿਖਦਾ। ਪੰਜਾਬ ਦਾ ਹੱਲ ਹੋ ਸਕਦਾ, ਐਸੀ ਗੱਲ ਨਹੀਂ। ਮਿਸਾਲ ਵਜੋਂ ਪੰਜਾਬ ਦਾ ਪਾਣੀ ਜਿਹੜਾ ਆ ਉਹ ਦਿਨ ਬ ਦਿਨ ਥੱਲੇ ਚੱਲੇ ਜਾ ਰਿਹਾ, ਵਾਟਰ ਲੈਵਲ ਖਰਾਬ ਹੋ ਰਿਹਾ। ਪਾਣੀ ਗਿਰ ਹੀ ਨਹੀਂ ਰਿਹਾ, ਪਾਣੀ ਪੋਲਿਊਟ ਹੋ ਰਿਹਾ,
1: ਡਾਰਕ ਜ਼ੋਨ ਬਣ ਗਈ,
0: ਬੱਚਿਆਂ ਪੀਣ ਵਾਲਾ ਪਾਣੀ ਨਹੀਂ ਰਿਹਾ। ਹੋਰ ਆਉਂਦੇ ਤਾਂ 15 ਸਾਲਾਂ ਨੂੰ ਤਾਂ ਪਾਣੀ ਨਹੀਂ ਮਿਲਣਾ, ਹੁਣ ਵੀ ਤਾਂ 350 ਫੁੱਟ ਤੋਂ ਥੱਲੇ ਟਿਊਬਵੈਲ ਲੱਗੇ ਹੋਏ ਆ, ਫਿਰ ਵੀ ਉਹ ਪਾਣੀ ਨੂੰ ਅਸੀਂ ਆਰ ਓ ਦੇ ਵਿੱਚ 0B ਦੇ ਵਿੱਚ ਲਾ ਕੇ ਪੀਂਦੇ, ਕਈ ਉਹ ਵੀ ਨਹੀਂ ਪੀਂਦੇ, ਬੋਤਲਾਂ ਦਾ ਪਾਣੀ ਪੀਂਦੇ। ਇਹ ਸਿਚੁਏਸ਼ਨ ਬਣੀ ਹੋਈ ਆ।
1: ਜਵਾਹਰ ਸਾਹਿਬ, ਜਿਹੜਾ ਤੁਸੀਂ ਕਹਿੰਦੇ ਹੋ ਬੁਰਕੀਆਂ, ਉਹ ਕੁਛ ਲੋਕ ਉਹਨੂੰ ਫ੍ਰੀ ਬੀਜ ਕਹਿੰਦੇ ਨੇ, ਕੁਛ ਕਹਿੰਦੇ ਆ ਕਿ ਇਹ ਕਿਉਂ ਦਿੱਤਾ ਜਾਂਦਾ, ਤੁਹਾਡਾ ਵੀ ਇਤਰਾਜ ਹੈਗਾ। ਜਿਵੇਂ ਜ਼ਿਕਰ ਕਰ ਰਹੇ, ਜਦੋਂ ਵੈਲਫੇਅਰ ਸਟੇਟ ਬਣੀ ਉਹਨੇ ਕਿਹਾ ਕਿ ਅਸੀਂ ਤੁਹਾਡੀਆਂ ਬੁਨਿਆਦੀ ਸਹੂਲਤਾਂ ਦੇਵਾਂਗੇ ਲੋਕਾਂ ਨੂੰ, ਕਹਾਂਗੇ। ਜਦੋਂ ਹੁਣ ਰਾਜਨੀਤੀ ਸ਼ੁਰੂ ਹੁੰਦੀ ਹੈ ਉਦੋਂ ਪ੍ਰੈਗਮੈਟਿਕਲੀ ਪੋਲੀਟਿਕਸ 'ਚ ਇਹ ਦੇਖਿਆ ਜਾਂਦਾ ਕਿ ਅਸੀਂ ਲੋਕਾਂ ਨੂੰ ਖੁਸ਼ ਕਿਵੇਂ ਕਰੀਏ, ਕੋਈ ਪਾਰਟੀ ਹੋਵੇ। ਅਤੇ ਜਿਹੜੀ ਵੈਲਫੇਅਰ ਸਟੇਟ 'ਚ ਇਹ ਸੀਗਾ ਕਿ ਜਿਹੜੀਆਂ ਬੇਸਿਕ ਸਹੂਲਤਾਂ ਨੇ ਮਿਲਣ, ਤੁਸੀਂ ਉਹਦੇ ਵੀ ਖਿਲਾਫ਼ ਹੋ ਜਾਂ ਤੁਹਾਨੂੰ ਲੱਗਦਾ ਉਹ ਤਾਂ ਮਿਲਣੀਆਂ ਚਾਹੀਦੀਆਂ ਨੇ?
0: ਮੈਨੂੰ ਉਹਨਾਂ ਕੋਈ ਰਾਜ ਨਹੀਂ। ਇਹ ਵੈਲਫੇਅਰ ਸਟੇਟ ਦਾ ਪ੍ਰਾਇਮਰੀ ਫੰਕਸ਼ਨ ਹੁੰਦਾ ਕਿ ਜਿਹੜੀਆਂ ਕਲਾਸਾਂ ਪਿੱਛੇ ਰਹਿ ਗਈਆਂ ਇਕਨੋਮਿਕਲੀ ਸੋਸ਼ਲੀ, ਉਹਨਾਂ ਨੂੰ ਲਿਫਟ ਕਰੇ, ਇਹ ਫੰਕਸ਼ਨ ਹੁੰਦਾ ਉਹਦਾ। ਲੇਕਿਨ ਪ੍ਰੋਬਲਮ ਹੈ ਕਿ ਕਰਜ਼ਾ ਲੈ ਕੇ ਤਾਂ ਨਹੀਂ ਦਿੱਤਾ ਜਾ ਸਕਦਾ ਨਾ। ਤੁਸੀਂ ਆਪਣੇ ਖਰਚਿਆਂ ਨੂੰ ਘੱਟ ਕਰੋ, ਰੈਸ਼ਨਲਾਈਜ਼ ਕਰੋ, ਉਹਨਾਂ ਨੂੰ ਬਚਾਓ ਪੈਸੇ। ਜਦ ਤੁਸੀਂ ਟੈਕਸ ਲੈਂਦੇ ਹੋ, ਤੁਸੀਂ ਕੈਪੀਟਲ ਅਕਾਊਂਟ 'ਤੇ ਟੈਕਸ ਲੈਂਦੇ ਹੋ, ਰੈਵਨਿਊ ਅਕਾਊਂਟ 'ਤੇ ਖਰਚ ਦਿੰਦੇ ਹੋ, ਪੈਸਾ ਕਿੱਥੋਂ ਬਚਣਾ? ਤੁਹਾਡੇ ਕੋਲ ਟੈਕਸ ਸਰਪਲਸ ਹੋਵੇ ਉਹ 'ਚ ਤੁਸੀਂ ਦਿਓ, ਬਣਦਾ, ਗਰੀਬ ਦਾ ਫਰਕ ਬਣਦਾ। ਲੇਕਿਨ ਸਵਾਲ ਹੈ ਕਿ ਕਰਜ਼ਾ ਲੈ ਕੇ ਕਿੱਥੋਂ ਦੇਈ ਜਾਂਦੇ? ਪੰਜਾਬ ਦੇ ਸਟੇਟ 4,500 ਕਰੋੜ ਦਾ ਕਰਜ਼ਾ ਹੈ, ਕਿਹਨੇ ਲਾਉਣਾ? ਆਪਣੀ ਜੇਬ 'ਤੇ ਲਾਉਣਾ ਉਹਨੇ? ਅਲਟੀਮੇਟਲੀ ਤਾਂ ਲੋਕਾਂ 'ਤੇ ਟੈਕਸ ਲੱਗਣਾ ਹੈ।
1: ਜਦੋਂ ਇਹ ਸਵਾਲ ਕਰਦੇ, ਮੈਂ ਚੀਫ ਮਿਨਿਸਟਰ ਨੂੰ ਇਹ ਸਵਾਲ ਕੀਤਾ, ਉਹ ਅੱਗੋਂ ਜਵਾਬ ਦਿੰਦੇ ਨੇ ਕਿ ਦੁਨੀਆ ਤਾਂ ਸਾਰੀ ਵੀ ਡੈਟ 'ਚ ਆ, ਅਮੈਰੀਕਾ ਦੁਨੀਆ ਨੂੰ ਡਰਾਈਵ ਕਰ ਰਿਹਾ, ਅਮੈਰੀਕਾ ਵੀ ਡੈਟ 'ਚ ਆ।
0: ਕੋਈ ਗੱਲ ਨਹੀਂ, ਵੀ ਜੇ ਦੂਜਾ ਮਾੜਾ ਤੁਸੀਂ ਆਪ ਹੀ ਮਾੜਾ ਹੋ ਜਾਓ, ਇਹ ਤਾਂ ਗੱਲ ਨਹੀਂ। ਇਹ ਇੱਕ ਇਕੋਨੋਮਿਸਟ ਨੇ ਬੜਾ ਕਨਸੈਪਟ ਗਲਤ ਕੀਤਾ, GDP ਦਾ ਸ਼ੇਅਰ। ਵੀ GDP ਜਿਹੜੀ ਆ ਉਹ ਤਾਂ ਟੋਟਲ ਸਟੇਟ ਦੀ ਜਾਂ ਕੰਟਰੀ ਦੀ ਇਨਕਮ ਟੋਟਲ ਹੁੰਦੀ ਹੈ, ਉਹ ਤੁਸੀਂ ਟੋਟਲ ਇਨਕਮ 'ਚੋਂ ਥੋੜ੍ਹਾ ਦੇ ਦੇਣਾ ਪੈਸਾ ਵਾਪਸ। ਪੈਸਾ ਤੁਹਾਡੀ ਇਨਕਮ ਹੋਊ ਉਹ 'ਚੋਂ ਦੇਣਾ ਨਾ। ਇਨਕਮ ਤੁਸੀਂ ਆਪਣੇ ਖਰਚਿਆਂ ਨੂੰ ਰੈਸ਼ਨਲਾਈਜ਼ ਕਰੋ, ਤੁਸੀਂ ਬੁਰਕੀਆਂ ਸੁੱਟ ਕੇ ਵੋਟਾਂ ਲੈ ਕੇ ਪੈਸੇ ਲੁੱਟੋ ਆਪਣੇ, ਇੱਦਾਂ ਤਾਂ ਸਟੇਟ ਦੀ ਵੈਲਫੇਅਰ ਨਹੀਂ ਹੁੰਦੀ ਹੁੰਦੀ। ਤੁਹਾਡੇ ਟੈਕਸ ਨੂੰ ਲੋਕਾਂ ਦੀ ਭਲਾਈ ਲਈ ਵਰਤੋ, ਐਗਰੀਕਲਚਰ ਨੂੰ ਪ੍ਰਮੋਟ ਕਰੋ ਕਿਉਂਕਿ ਫੂਡ ਬੜੀ ਅਸੈਂਸ਼ੀਅਲ ਹੈ, ਇੰਡਸਟਰੀ ਨੂੰ ਪ੍ਰਮੋਟ ਕਰੋ, ਬਿਜ਼ਨਸ ਪ੍ਰਮੋਟ ਕਰੋ। ਦੇਖੋ, ਜਦ ਟੈਕਨੋਲੋਜੀ ਇੰਪਰੂਵ ਹੁੰਦੀ ਹੈ ਨਾ, ਉਦੋਂ ਦੋ ਚੀਜ਼ਾਂ ਹੁੰਦੀਆਂ, ਇੱਕ ਪ੍ਰਾਇਮਰੀ ਸੈਕਟਰ ਹੁੰਦਾ ਜਿੱਦਾਂ ਕਿ ਐਗਰੀਕਲਚਰ ਹੈ, ਆਪਣੀ ਮਾਈਨਿੰਗ ਹੈ ਪ੍ਰਾਇਮਰੀ ਸੈਕਟਰ ਦੇ, ਉਹ ਟੈਕਨੋਲੋਜੀ ਜਦ ਉੱਥੇ ਆਪਣੀ ਹੁੰਦੀ ਉਹਦੇ ਵਿੱਚੋਂ ਲੇਬਰ ਸਰਪਲਸ ਹੁੰਦੀ, ਆਦਮੀ ਦੀ ਜਗ੍ਹਾ ਮਸ਼ੀਨ ਲੈ ਲੈਂਦੀ ਹੈ, ਟਰੈਕਟਰ ਆ ਗਿਆ, ਸੁਪਰ ਸੀਡਰ ਆ ਗਿਆ, ਉਹ ਲੇਬਰ ਰਿਪਲੇਸ ਹੋ ਗਈ। ਅੱਗੇ ਹਲ ਨਾਲ ਬੀਜਦੇ ਹੁੰਦੇ ਸੀ, ਪਿੱਛੇ ਪਿੱਛੇ ਕੇਰਦੇ ਜਾਣਾ 5-4 ਵਾਰੀ। ਮੈਂ ਤਾਂ ਆਪ ਖੇਤੀ ਕੀਤੀ ਹੋਈ ਆ, 8ਵੀਂ 'ਚ ਬਾਅਦ 'ਚ ਮੈਂ ਤਕੜਾ ਸੀਗਾ ਕਿ ਲੇਟ ਪਾਇਆ ਜੀ, 10-16 ਸਾਲ ਦਾ ਸੀ। ਬਾਪੂ ਨੇ ਮੈਨੂੰ ਉਠਾ ਲਿਆ ਉੱਥੋਂ, ਕਹਿੰਦੇ ਆ ਗਿਆ ਤੂੰ ਕਿਹੜੀ, ਤੂੰ ਕਿਹੜਾ ਪਟਵਾਰੀ ਬਣ ਜਾਣਾ, ਮੈਨੂੰ ਖੇਤੀ 'ਚ ਲਾ ਲਿਆ। ਖੇਤੀ 'ਚ ਤੜਕੇ ਉਹਨਾਂ ਨੇ 12-1 ਵਜੇ ਮੈਨੂੰ ਉਠਾ ਲੈਣਾ, 12-1 ਵਜੇ ਦਿਨ ਤੱਕ ਅਗਲਾ ਹਲ ਉਹਨਾਂ ਦਾ ਪਿੱਛੇ, ਪਿਛਲਾ ਹਲ ਮੇਰਾ, ਉਦੋਂ ਮੁੰਨਾ ਹਲ ਹੀ ਹੁੰਦੇ ਸਿੰਪਲ, ਅਸੀਂ 2 ਖੇਤ ਬਾਹ ਕੇ ਸਾਹ ਲੈ ਦਿੰਦੇ ਜੀ। ਫਿਰ ਜਿਹੜੇ ਜਿਹੜੇ ਹਲ ਹੁੰਦੇ ਆ ਉਹ 2 ਧਿਆਨ ਰੱਖਣੇ ਪਏ, ਇੱਕ ਤਾਂ ਸਿਆਲ ਸਿੱਧੀ ਹੋਵੇ, ਸਿਆਲ ਸਿੱਧਾ ਰਹਿਣ ਦਾ ਬਾਪੂ ਡੰਡਾ ਲੈ ਕੇ ਪੈਂਦਾ ਸੀ, ਦੂਜਾ ਕਿ ਬਲਦ ਕੋਈ ਫਾਲਾ ਨਾ ਲੱਗ ਜਾਏ, ਇੰਜਨ ਨਾ ਹੋ ਜਾਏ। ਬੜੀ ਔਖੀ ਸੀ ਖੇਤੀ, ਸਾਰਾ ਸਾਰਾ ਦਿਨ 12 ਤੋਂ 12 ਤੱਕ 2 ਏਕੜ ਅਸੀਂ ਬਾਹ ਕੇ ਸਾਲ ਖੇਤੀ ਬਹੁਤ ਕੀਤੀ ਹੈ ਜੇ, ਇਹ ਕਾਫੀ ਚਿਰ ਕੀਤੀ ਹੈ। 8ਵੀਂ ਤੋਂ ਮੈਨੂੰ ਉਠਾ ਲਿਆ ਸੀ, 3-4 ਸਾਲ ਖੇਤੀ ਦੇ ਨਾਲ ਰੱਖਿਆ। ਬਾਪੂ ਕਹਿੰਦਾ ਆਇਆ ਤੂੰ ਕਿਹੜਾ ਪਟਵਾਰੀ ਬਣ ਜਾਣਾ। ਫਿਰ ਉਦੋਂ ਬਾਅਦ ਕੋਈ ਸਬਤ ਪਈ, ਉਹ ਮੈਨੂੰ ਪੜ੍ਹ ਲਾ ਤਾ ਦੁਬਾਰਾ। ਉਹ ਮੈਂ ਬੜਾ ਨਿਕੰਮਾ ਸਟੂਡੈਂਟ ਹੁੰਦਾ ਸੀ, ਔਰ ਬਲਤਾ ਘਰੋਂ ਇਹ 5-8 ਮੁੰਡੇ ਪੜ੍ਹਦੇ ਹੁੰਦੇ ਸਕੂਲ, 3 ਮੀਲ ਇੱਕ ਪਾਸੇ ਹੁੰਦਾ ਸੀ। ਗਰਮੀਆਂ ਸਰਦੀਆਂ ਨੰਗੇ ਪੈਰੀ ਜਾਣਾ, ਘਰ ਦਾ ਜੁੱਤੀ ਸਵਾ ਕੇ ਦੇਣੀ, ਪਾਉਣ ਦੀ ਆਦਤ ਨਹੀਂ ਸੀ, ਉਹਨੂੰ ਮੌਜੇ ਕਹਿੰਦੇ ਹੁੰਦੇ ਸੀ। ਉਹ ਗੁਆਚ ਲੈ

0: ਤੁਸੀਂ ਕਹਿੰਦੇ ਹੋ ਕਿ ਸਬਸਿਡੀ ਖਤਮ ਹੋਣੀ ਚਾਹੀਦੀ ਹੈਗੀ, ਇਹਦਾ ਕਾਊਂਟਰ ਵਿਊ ਇਹ ਹੁੰਦਾ ਕਿ ਜਦੋਂ ਇੰਡਸਟਰੀਅਲਿਸਟਾਂ ਨੂੰ ਇੰਨੇ ਇੰਨੇ ਵੱਡੇ ਬੇਲ ਆਊਟ ਮਿਲਦੇ ਨੇ ਗਵਰਨਮੈਂਟ ਵੱਲੋਂ, ਜੇ ਕਿਸੇ ਨੂੰ ਫ੍ਰੀ ਵੀਜ਼ ਮਿਲ ਜੂ, ਸਬਸਿਡੀ ਮਿਲ ਜੂ ਕਿਸਾਨਾਂ ਨੂੰ, ਕਿੱਡੀ ਗੱਲ ਆ, ਉਹਨਾਂ ਨੂੰ ਤਾਂ ਕਰੋੜਾਂ ਅਰਬਾਂ ਦੇ ਮਿਲਦੇ ਨੇਗੇ।
1: ਦੇਖੋ ਲੌਜਿਕ ਉਹੀ ਦਿੰਦੇ ਆ, ਪਰ ਸਵਾਲ ਤਾਂ ਇਹ ਆ, ਇਹ ਇੰਡਸਟਰੀ ਨੂੰ ਜਿੱਥੇ ਪ੍ਰਮੋਟ ਕਰਨਾ ਥੋੜ੍ਹਾ ਬਹੁਤਾ ਕਰਨਾ ਪੈਂਦਾ। ਐਗਰੀਕਲਚਰ ਦੀਆਂ ਜਿਹੜੀਆਂ ਨੇ, ਦੇਖੋ ਦੁਨੀਆਂ ਦਾ ਕੋਈ ਵੀ ਐਗਰੀਕਲਚਰ ਸੈਕਟਰ ਜਿਹੜਾ ਨਾ, ਉਹ ਸਬਸਿਡੀ ਤੋਂ ਬਗੈਰ ਨਹੀਂ ਬਚਦਾ। ਹਰ ਦੁਨੀਆਂ ਦੇ ਸੈਕਟਰ 'ਤੇ, ਚਾਹੇ ਉਹ ਅਮਰੀਕਾ, ਚਾਹੇ ਚਾਈਨਾ, ਚਾਹੇ ਯੂ ਐਸ ਐਸ ਆਰ ਸੀ, ਰਸ਼ੀਆ ਸੀ, ਜਾਂ ਕੋਈ ਵੀ ਕੰਟਰੀ ਹੈਗੀ, ਕਿਉਂਕਿ ਮੈਂ 2 ਦਰਜਨ ਕੰਟਰੀ ਨੂੰ ਪੋਲਿਸੀ ਐਡਵਾਈਸ ਦੇ ਚੁੱਕਾ, ਔਰ ਜਿਸ ਵਿੱਚ ਚਾਈਨਾ ਵੀ ਆਉਂਦਾ, ਪੁਰਾਣਾ ਰਸ਼ੀਆ ਵੀ, ਯੂ ਐਸ ਐਸ ਆਰ ਵੀ, ਅਰਬ ਕੰਟਰੀ ਵੀ, ਮਿਡਲ ਸੈਂਟਰਲ ਏਸ਼ੀਆ ਦੀ ਕੰਟਰੀ ਵੀ, ਕੋਈ ਅਫਰੀਕਨ ਕੰਟਰੀ ਵੀ, ਉਹ ਜੋ ਮੈਂ ਪੋਲਸੀਆਂ ਲੋਕਾਂ ਉਹਨਾਂ ਨੇ ਮੇਰੀ ਐਡਵਾਈਸ ਤੋਂ ਬਣਾਈਆਂ ਪੋਲਸੀਆਂ, ਬਣਾਉਣ ਪਾਰਲੀਮੈਂਟ ਪਾਸ ਕੀਤਾ। ਤੋ ਇਹ ਨਹੀਂ ਹੈ ਕਿ ਸਬਸਿਡੀ ਨਹੀਂ ਦੇਣੀ ਚਾਹੀਦੀ, ਲੇਕਿਨ ਸਵਾਲ ਤਾਂ ਸਬਸਿਡੀ ਦਿੰਦੇ ਕਿਹੜੀ ਚੀਜ਼ ਲਈ। ਇੱਕ ਸਬਸਿਡੀ ਹੁੰਦੀ ਆ ਜਿਹੜੀ ਡਿਵੈਲਪਮੈਂਟ ਕਰਦੀ ਆ, ਇੱਕ ਸਬਸਿਡੀ ਹੁੰਦੀ ਆ ਜਿਹੜੀ ਮਾਰਕੀਟ ਨੂੰ ਡਿਸਟੋਰਟ ਕਰਦੀ ਹੈ। ਤੁਹਾਡਾ ਡਬਲਯੂ ਟੀ ਓ ਜ਼ਿਆਦਾ ਤੁਸੀਂ ਨਾ ਹੋਵੇ, ਉਹ ਡਬਲਯੂ ਟੀ ਓ ਦੇ ਵਿੱਚ ਜਿਹੜੀ ਸਬਸਿਡੀ ਆ, ਤੁਸੀਂ ਡਿਵੈਲਪਮੈਂਟ ਸਬਸਿਡੀ ਦੇ ਦਿਓ, ਜਿੱਦਾਂ ਤੁਹਾਡੀ ਪ੍ਰੋਡਕਸ਼ਨ ਇੰਪਰੂਵ ਹੋਵੇ, ਜਾਂ ਹੁੰਦੀ ਆ ਜਿੱਦਾਂ ਅਮੈਰੀਕਾ ਦਿੰਦਾ, ਆਪਣਾ ਜਾਪਾਨ ਦਿੰਦਾ, ਇਹ ਕੰਟਰੀ ਦਿੰਦੇ ਆ ਸਬਸਿਡੀ। ਦੁਨੀਆਂ ਦੇ 70 ਕੰਟਰੀ $77 ਬਿਲੀਅਨ ਦੀ ਸਬਸਿਡੀ ਦਿੰਦੇ ਆ, ਅਮੈਰੀਕਾ ਇਕੱਲਾ $40-42 ਬਿਲੀਅਨ ਦੀ ਸਬਸਿਡੀ ਦਿੰਦਾ। ਉਹ ਡਾਇਰੈਕਟ ਡਿਵੈਲਪਮੈਂਟ ਸਬਸਿਡੀ ਦਿੰਦਾ, ਉਹ ਪ੍ਰਾਈਸ ਸਬਸਿਡੀ ਨਹੀਂ ਦਿੰਦਾ, ਡਿਵੈਲਪਮੈਂਟ ਸਬਸਿਡੀ ਦਿੰਦਾ। ਉਹਦੇ ਜਿਹੜੇ ਮਾਰਕੀਟ ਜਿਹੜੇ ਪ੍ਰਾਈਸ ਡਿਸਟੋਰਟ ਹੁੰਦੀ, ਅਸੀਂ ਦਿੰਦੇ ਹਾਂ ਸਬਸਿਡੀ ਜਿਹੜੀ ਕਿ ਮਾਰਕੀਟ ਨੂੰ ਡਿਸਟੋਰਟ ਕਰਦੀ ਹੈ। ਵੈਸੇ ਅਸੀਂ ਪੰਜਾਬ ਸਬਸਿਡੀ ਦਿੰਦੇ ਹਾਂ, ਇਹ ਫਾਰਮਰ ਦੇ ਪੱਲੇ ਨਹੀਂ ਪੈਂਦੀ। ਬਹੁਤ ਵਾਰੀ ਸਮਝਾ ਚੁੱਕਾ ਮੈਂ, ਰਿਪੋਰਟਾਂ ਦੋ ਦਿੱਤੀਆਂ, ਕਈ ਰਿਪੋਰਟਾਂ ਦਿੱਤੀਆਂ, ਕੋਈ ਸੁਣਦਾ ਨਹੀਂ, ਇੱਥੇ ਸਾਰੀਆਂ ਪਾਇਲਾਂ 'ਤੇ ਡਸਟ ਚੱਲ ਰਿਹਾ, ਇਹ ਮਰਗਾਂ ਨੇ ਥੱਲਿਆ। ਜਿਹੜੀ ਸਬਸਿਡੀ ਦੇ ਪਾਣੀ ਦਿੰਦੇ ਹਾਂ ਨਾ, ਇੱਕ ਤਾਂ ਉਹ ਮਾਰਕੀਟ ਨੂੰ ਡਿਸਟੋਰਟ ਕਰਦੀ ਇੰਟਰਨੈਸ਼ਨਲ ਮਾਰਕੀਟ, ਜਦ ਤੋਂ ਇੰਟਰਨੈਸ਼ਨਲ ਨਾ ਓਪਰੇਟ ਕਰੋ, ਦੂਜੀ ਸਾਡਾ ਪਾਣੀ ਥੱਲੇ ਜਾ ਰਿਹਾ, ਇਹਦੇ ਨਾਲ ਜਿਹੜਾ ਆ ਉਹ ਸਾਰਾ ਕੰਮ ਸਾਡਾ ਖਰਾਬ ਹੋ ਰਿਹਾ। ਕੀ ਕਰੂੰਗੇ ਹੋਰ 8-10 ਸਾਲਾਂ ਨੂੰ, ਪਾਣੀ ਜਿਹੜਾ ਪੀਣ ਜੋਗਾ ਬੱਚਾ ਦੇ ਨਹੀਂ ਰਹਿਣਾ। ਹੁਣ ਵੀ ਤੁਹਾਡੀ 350-350 ਫੁੱਟ ਤੋਂ ਪਾਣੀ ਮਿਲਦਾ ਜਦ ਵੀ ਪੀਂਦੇ ਹਾਂ। ਉਹ 'ਚ ਇੱਕ ਕਾਰਸੀਨੋਜੈਨਿਕ ਐਲੀਮੈਂਟ ਹੈ, ਅਸੀਂ RO 0B ਪਹਾੜਾਂ 0B ਲੱਗਦਾ ਜਿਹੜਾ ਮੋਸਟਲੀ, ਕਿਉਂਕਿ ਪਾਣੀ 'ਚ ਸਾਲ ਜਿਹੜੇ ਹੁੰਦੇ ਠੀਕ ਹੁੰਦੇ ਨੇ, ਉਹ ਵੀ ਜਿਹੜੇ ਇਕੋਲਾਈ ਬੈਕਟੀਰੀਆ ਉਹਨੂੰ ਮਾਰਦਾ। ਜੇ ਇੱਦਾਂ ਹੀ ਕੰਟੀਨਿਊ ਰਿਹਾ, ਉਹਦਾ 15 ਸਾਲ ਤਾਂ ਬੱਚਿਆਂ ਨੂੰ ਪੀਣ ਜੋਗਾ ਪਾਣੀ ਨਹੀਂ ਮਿਲਣਾ। ਮੈਂ ਕਹਿੰਦਾ ਸਬਸਿਡੀ ਦਿਓ, ਜਿੰਨੀ ਤੁਸੀਂ ਸਬਸਿਡੀ ਪਾਉਂਦੇ ਨੇ ਇੱਦੋਂ ਵੀ ਜ਼ਿਆਦਾ ਦਿਓ, ਇੰਨੀ ਮੈਕਸੀਮਮ ਦੇ ਸਕਦੇ ਹੋ ਸਬਸਿਡੀ ਦਿਓ, ਸਮਝੇ ਨਾ। ਜੇ ਕੋਈ ਡਾਇਰੈਕਟ ਡਿਵੈਲਪਮੈਂਟ ਸਬਸਿਡੀ ਦਿਓ ਪਰ ਏਕੜ ਦੇ ਹਿਸਾਬ ਦੇ ਨਾਲ, ਸਮਝਦੇ ਫਾਰਮਰ ਨੂੰ, ਔਰ ਪੈਸੇ ਉਦੋਂ ਦਿਓ ਜਦ ਤੁਸੀਂ ਬੀਜ ਦਾ ਬਿੱਲ ਦੇਣਾ ਲੈਣਾ ਨਾ, ਉਹ ਤੋਂ ਪਹਿਲਾਂ ਪੈਸੇ ਛੇ ਮਾਹੀ ਦੇ ਪੈਸੇ ਦਿਓ, ਉਹਦੇ 'ਚੋਂ ਬੀਜੇ ਪੈਸੇ ਦੇ।
0: ਜਿਹੜਾ ਹੈ ਕਿ MSP ਹੋਰ ਵਧਣੀ ਚਾਹੀਦੀ ਹੈ, ਤੁਸੀਂ ਉਸ ਤੇ ਵੀ ਬੋਲ ਦਿਓ।
1: ਪਹਿਲਾਂ ਆਹ ਤਾਂ ਸੁਣ ਲਓ, ਉਹ ਜਿਹੜਾ MSP ਦਾ ਉਹਦੇ ਸਾਡੇ ਨੂੰ ਪਾਣੀ ਨੁਕਸਾਨ ਹੋ ਰਿਹਾ,
0: MSP ਦਾ ਨੁਕਸਾਨ ਹੋ ਰਿਹਾ ਕਿਸਾਨਾਂ ਨੂੰ,
1: ਪਾਣੀ ਦਾ ਨੁਕਸਾਨ ਹੋ ਰਿਹਾ। ਉਹਦਾ ਸਾਡਾ ਪੀਣ ਵਾਲਾ ਪਾਣੀ ਕਿੱਥੋਂ ਲਓਗੇ ਤੁਸੀਂ? ਹਰਿਆਣੇ ਤਾਂ ਕਈ ਬਲਾਕ ਬਲੈਕ ਹੋਏ ਆ, ਸਾਡੇ ਵੀ ਕਈ ਨਹੀਂ ਮਿਲਦਾ, 350 ਫੁੱਟ ਤੁਸੀਂ ਪਾਣੀ ਪੀਂਦੇ ਆ, ਕਿਹਦੇ 'ਚ ਲਾਓਗੇ? ਸਵਾਲ ਤਾਂ ਇਹ ਆ ਨਾ, ਫਾਰਮਰ ਨੇ ਤਾਂ ਭਾਈ ਜਿਹੜੀ ਚੀਜ਼ ਪ੍ਰੋਫਿਟ ਲੱਗਦੀ ਉਹਨੇ ਉਹੀ ਕੰਮ ਕਰਨਾ। ਚੌਲ ਜਿਹੜੇ ਆ ਸਭ ਤੋਂ ਪ੍ਰੋਫਿਟੇਬਲ ਕਰਾਪ ਹੈ, ਕਿਉਂਕਿ ਪਾਣੀ ਫਰੀ ਦੇ ਰਹੇ ਹਾਂ, ਬਿਜਲੀ ਚਾਰਜ ਨਹੀਂ ਕਰਦੇ ਸੀ, ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਘੱਟ ਰਹਿ ਜਾਂਦੀ। ਸੋ ਉਹ ਕੀ ਹੁੰਦਾ ਕਿ ਮੈਂ ਖੁਦ ਚੇਅਰਮੈਨ ਰਿਹਾ ਪ੍ਰਾਈਸ ਕਮਿਸ਼ਨ ਦਾ, ਜਾਂ ਕਮਿਸ਼ਨ ਹੈ ਉਹ ਫਾਰਮਰ ਦੀ ਉਹ ਕੀਮਤ ਉਹ ਕਹਿੰਦਾ ਜਿਹੜਾ ਖੁਦ ਲਾਉਂਦਾ। ਜਿਹੜਾ ਸਬਸਿਡੀ ਦਿੰਦੀ ਆ ਪਾਣੀ ਫਰੀ ਦਿੰਦੇ ਹਾਂ ਅਸੀਂ, ਉਹ ਤਾਂ ਗੌਰਮੈਂਟ ਦਾ ਖਰਚਾ, ਫਰਟਲ ਦੀ ਸਬਸਿਡੀ ਵੀ ਨਹੀਂ ਹੈਗੀ। ਜਿਹੜਾ ਗੌਰਮੈਂਟ ਖਰਚ ਕਰਦੀ ਹੈ ਫਾਰਮਰ ਦਾ ਖਰਚ ਨਹੀਂ ਆਉਂਦਾ ਉੱਥੇ। ਮੈਂ ਕਮਿਸ਼ਨ ਦਾ ਚੇਅਰਮੈਨ ਰਿਹਾ, ਅਸੀਂ ਉਹ ਕੋਸਟ ਗੈਣੀ ਆ ਜਿਹੜੀ ਫਾਰਮਰ ਖੁਦ ਲਾਉਂਦਾ। ਜਦੋਂ ਪਾਣੀ ਵਾਲੀ ਕੋਸਟ ਨਹੀਂ ਵਿੱਚ ਹੁੰਦੀ ਤੇ ਫਾਰਮਰ ਦੀ ਜਿਹੜੀ ਕੋਸਟ ਆ ਪ੍ਰੋਡਕਸ਼ਨ ਘੱਟ ਗਿਣੀ ਜਾਂਦੀ, ਐਕਚੁਅਲ ਉਹਦਾ ਇਸ਼ੂ ਪ੍ਰਾਈਸ ਘੱਟ ਜਾਂਦੀ ਹੈ। ਇਹ ਸਬਸਿਡੀ ਦਾ ਫਾਇਦਾ ਤਾਂ ਕੰਜ਼ਿਊਮਰ ਨੂੰ ਹੁੰਦਾ, ਫਾਰਮਰ ਦੇ ਨਾਂ ਤੇ, ਫਾਰਮਰ ਦੇ ਪੱਲੇ ਨਹੀਂ ਪੈਂਦੀ ਸਬਸਿਡੀ, ਦਿੰਦੇ ਆ ਫਾਰਮਰ ਨੂੰ, ਕਿਉਂਕਿ ਬੂਟਾਂ ਲੈਣੀਆਂ ਬੁੱਧਿਸਟ ਦੀ ਆ ਬਈ ਫ੍ਰੀ ਦੇਤੀ। ਲੇਕਿਨ ਇਹ ਫਾਰਮਰ ਦੇ ਪੱਲੇ ਪੈਂਦੀ ਨਹੀਂ, ਮੈਂ ਬਹੁਤ ਵਾਰ ਸਮਝਾ ਚੁੱਕਾ।
0: MSP
1: ਨਾ, ਕਿਉਂਕਿ ਜਿਹਦੇ ਥੱਲੇ ਪ੍ਰਾਈਸ ਕੋਸਟ ਘੱਟ ਜਾਂਦੀ ਆ, ਤੇ ਜਿਹੜੀ ਉਹਦੀ ਜਿਹੜੀ ਪ੍ਰਾਈਸ ਆ MSP ਉਹ ਘੱਟ ਜਾਂਦੀ ਹੈ। ਜਦ ਉਹ ਘੱਟ ਜਾਂਦੀ ਆ, ਉਹਨਾਂ ਇਸ਼ੂ ਪ੍ਰਾਈਸ ਘੱਟ ਹੋ ਜਾਂਦਾ ਜਿਹੜੀ ਕੰਜ਼ੂਮਰ ਕੋਲ ਜਾਂਦੀ ਹੈ। ਸੋ ਫਾਰਮਰ ਦੇ ਥਰੂ ਸਬਸਿਡੀ ਤਾਂ ਅਸੀਂ ਕੰਜ਼ੂਮਰ ਨੂੰ ਦੇ ਰਹੇ ਹਾਂ। ਜੇ ਕੰਜ਼ੂਮਰ ਸਬਸਿਡੀ ਨੇ, ਸੈਂਟਰਲ ਆਪਣੇ ਪੱਲਿਓਂ ਦੇਵੇ, ਸਾਡੇ ਪੱਲਿਓਂ ਕਿਉਂ, ਸਾਡੇ ਸੋਰਸ ਕਿਉਂ ਖਤਮ ਕਰੇ? ਇਸ ਕਰਕੇ ਜਿਹੜਾ ਪਾਣੀ ਦੀ

0: ਸਬਸਿਡੀ ਆ ਹਰ ਫੁੱਲ ਡਾਇਰੈਕਟ ਸਬਸਿਡੀ ਦਿਓ ਫਾਰਮਰ ਨੂੰ
1: ਇੱਕ ਵਰਲਡ ਬੈਂਕ ਦਾ ਨਜ਼ਰੀਆ ਹੈਗਾ WTO ਦਾ ਨਜ਼ਰੀਆ IMF ਦਾ ਨਜ਼ਰੀਆ ਕਿ ਸਟੇਟ ਚੀਜ਼ਾਂ ਚੋਂ ਪਿੱਛੇ ਹਟੇ ਅਸੀਂ ਇਹਨੂੰ ਸਿੱਧਾ ਮਾਰਕੀਟ ਓਰੀਐਂਟਡ ਕਮਾਂਡ ਹੋਣੀ ਚਾਹੀਦੀ ਹੈਗੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਤੁਸੀਂ ਇਹਦਾ ਵਿਰੋਧ ਕਰਦੇ ਹੋ
0: ਗੱਲ ਤਾਂ ਸੁਣ ਲਓ ਮੇਰੀ ਗੱਲ ਹੈ ਜੇ ਮੈਂ ਤੁਹਾਨੂੰ ਜਿਹੜੀ ਸਬਸਿਡੀ ਦਿੰਦੇ ਹਾਂ ਉਹ ਮਾਰਕੀਟ ਨੂੰ ਰਿਸਟੋਰ ਕਰਦੀ ਹੈ ਇੰਟਰਨੈਸ਼ਨਲ ਪ੍ਰਾਈਸਿਸ ਦਾ ਕੰਪੀਟੀਸ਼ਨ ਜਿਹੜਾ ਅਨਫੇਅਰ ਹੋ ਜਾਂਦਾ ਸਮਝੇ ਨਾ ਤੋ WTO ਜਿਹੜੀ ਆ ਉਹ ਓਬਜੈਕਟ ਕਰਦੀ ਹੈ ਜਿਹੜੀ ਸਬਸਿਡੀ ਡਿਵੈਲਪਮੈਂਟ ਦੀ ਦਿੰਦੇ ਹਾਂ ਡਾਇਰੈਕਟ ਸਬਸਿਡੀ ਉਹ ਗ੍ਰੀਨ ਬਾਕਸ ਸਬਸਿਡੀ ਕੋਈ ਇਤਰਾਜ਼ ਨਹੀਂ ਦੁਨੀਆਂ ਦੇ 70 ਕੰਟਰੀ ਜਿਹੜੇ ਆ ਉਹ ਇਹਨੇ ਬਿਲੀਅਨ ਡਾਲਰ ਦਾ ਸਬਸਿਡੀ ਦਿੰਦੇ ਆ ਅਮਰੀਕਾ ਆਪਣੇ ਫਾਰਮਰ ਨੂੰ 40-45 ਬਿਲੀਅਨ ਡਾਲਰ ਦੀ ਸਬਸਿਡੀ ਦਿੰਦਾ ਔਰ ਫਾਰਮਰ ਕਿਹਨੇ ਆ
1: ਬਹੁਤ ਗਿਣਤੀ ਬਹੁਤ ਛੋਟਾ ਹਾਂ ਬਹੁਤ ਛੋਟਾ ਹਿੱਸਾ ਹੈਗਾ ਵੱਡੇ ਫਾਰਮਰ ਨੇ ਗਿਣਤੀ ਥੋੜੀ ਆ
0: ਉਹ ਫਾਰਮਰ ਜਿਹੜੇ ਫਾਰਮ ਹੈ ਉਹ ਇੰਨੇ ਵੱਡੇ ਆ ਸਾਡੇ ਫਾਰਮਰ ਦਾ ਤੀਜਾ ਹਿੱਸਾ ਵੀ ਨਹੀਂ ਉਹ ਫਾਰਮਰ ਜ਼ਮੀਨਾਂ ਬੜੀਆਂ ਪਰ ਏਕੜ ਦੇ ਹਿਸਾਬ ਨਾਲ ਸਬਸਿਡੀ ਜਿਹੜੀ ਆ ਪੂਰੀ ਬਣ ਜਾਂਦੀ ਹੈ ਅਸੀਂ ਦਿੰਦੇ ਹਾਂ ਫਸਲ ਤੇ ਚੌਲਾਂ ਤੇ ਪਰਾਂ ਦੀ ਪ੍ਰੋਡਕਸ਼ਨ ਤੇ ਉਹ ਮਾਰਕੀਟ ਸਟੋਰ ਕਰਦੀ ਹੈ ਉਹ ਸਾਨੂੰ ਹਰ ਫੁੱਲ ਹੁੰਦੀ ਆ ਮੈਂ ਤਾਂ ਕਹਿੰਦਾ ਦਿਓ ਸਬਸਿਡੀ ਦੱਬ ਕੇ ਸਬਸਿਡੀ ਦਿਓ ਕੋਈ ਸੈਕਟਰ ਫਾਰਮਰ ਦਾ ਜਿਹੜਾ ਫਾਰਮ ਸੈਕਟਰ ਸਬਸਿਡੀ ਤੋਂ ਬਿਨਾਂ ਨਹੀਂ ਬਚਦਾ ਉਹਨਾਂ ਨੂੰ ਸਬਸਿਡੀ ਦਿਓ ਪਰ ਜਿਹੜਾ ਬਿਜਲੀ ਦਾ ਬਿੱਲ ਹੈ 6-6 ਮਹੀਨੇ ਬਾਅਦ ਤੁਸੀਂ ਲੈਂਦੇ ਹੋ ਉਹ ਬਿੱਲ ਚਾਰਜ ਕਰਨ ਤੋਂ ਪਹਿਲਾਂ ਪੈਸੇ ਦੇ ਦਿਓ ਉਹਨਾਂ ਨੂੰ ਡਾਇਰੈਕਟਲੀ ਉਹਦਾ ਫਾਇਦਾ ਹੋ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਕਿਹੜੀ ਜਾਊ ਉਹ ਉਹਨਾਂ ਦੀ MSP ਜ਼ਿਆਦਾ ਹੋ ਜਾਊ ਉਹ ਕੰਜ਼ਿਊਮਰ ਸਬਸਿਡੀ ਗਵਰਨਮੈਂਟ ਆਪਣੇ ਕੋਲੋਂ ਦੇਵੇ ਸੈਂਟਰ ਨੂੰ
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ

0: ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 4039036757।
0: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: ਮੈਂ ਕਿਹਾ ਇੱਕ ਨਜ਼ਰੀਆ ਵਰਲਡ ਬੈਂਕ ਦਾ ਕਿ ਸਭ ਕੁਝ ਮਾਰਕੀਟ ਓਰੀਐਂਟਡ ਹੋਣਾ ਚਾਹੀਦਾ ਗਾ, ਸਰਕਾਰਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ, ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰ ਦੇਣਾ ਚਾਹੀਦਾ। LPG ਤੁਹਾਨੂੰ ਪਤਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਦਾ ਜਿਹੜਾ ਪ੍ਰੋਜੈਕਟ ਹੈਗਾ, ਉਹਦਾ ਬਹੁਤ ਵੱਡਾ ਵਿਰੋਧ ਕਰਦੇ ਰਹੇ ਆ ਲੋਕ, ਬਹੁਤ ਸਾਰੇ ਇਕਨੋਮਿਸਟ,
9: ਟੋਟਲ
8: ਇਹਨੇ ਬੇੜਾ ਗਰਕ ਕੀਤਾ ਸਾਰੇ।
9: ਟੋਟਲ ਬੈਨ ਨਹੀਂ ਹੈ ਯਾਰ, ਤੇ ਮੈਂ ਸਮਝਾ ਚੁੱਕਾ ਕਿ WTO ਦੇ ਗ੍ਰੀਨ ਬਾਕਸ ਸਬਸਿਡੀ ਹੈ, ਇਹ ਡਿਵੈਲਪਮੈਂਟ ਸਬਸਿਡੀ ਤੁਸੀਂ ਦਿਓ, ਸਬਸਿਡੀ ਹੋ ਗਈ ਬੈਨ ਤੋਂ ਤੁਹਾਡੀ ਪ੍ਰੋਡਕਸ਼ਨ ਵਧੇ, ਤੁਹਾਡੀ ਕੋਸਟ ਆਫ ਟਰਮ, ਇਹ ਤਾਂ ਨਹੀਂ ਕਿਸੇ ਸਬਸਿਡੀ ਡਾਲ ਦਿਓ, ਲੇਕਿਨ ਚਾਹ ਦੀ ਸਬਸਿਡੀ ਦੇਣੀ ਹੈ ਉਹ ਆ ਸਵਾਲ। ਤੁਹਾਨੂੰ ਦੱਸਿਆ ਬਈ 70-72 ਕੰਟਰੀ ਇਹ ਸਬਸਿਡੀ ਦਿੰਦੇ ਆ, ਅਮਰੀਕਾ ਦਿੰਦਾ, ਜਾਪਾਨ ਦਿੰਦਾ, USSR ਦਿੰਦਾ, ਰਸ਼ੀਆ ਦਿੰਦਾ, ਕਿਹੜਾ ਕੰਟਰੀ ਹੈ ਯੂਰਪ ਦਿੰਦਾ? ਐਗਰੀਕਲਚਰ ਦਾ ਸੈਕਟਰ ਤਾਂ ਸਬਸਿਡੀ ਤੋਂ ਬਗੈਰ ਬਚ ਹੀ ਨਹੀਂ ਸਕਦਾ, ਅਨਪ੍ਰੋਫਿਟੇਬਲ। ਤੁਹਾਨੂੰ ਇਹ ਕਹਿ ਰਿਹਾ ਕਿ ਸਬਸਿਡੀ ਤੋਂ ਕਿਹੜੀ ਚੀਜ਼ ਨੂੰ ਸਬਸਿਡੀ ਦੇਣੀ ਹੈ, ਕਿੱਦਾਂ ਦੀ ਸਬਸਿਡੀ ਦੇਣੀ ਹੈ ਉਹ ਮੈਟਰ ਕਰਦੀ।
8: ਇੱਕ ਪੱਤਰਕਾਰ ਨੇ ਦਵਿੰਦਰ ਸ਼ਰਮਾ, ਉਹ ਕਹਿੰਦੇ ਹੈਗੇ ਕਿ ਕਿਸਾਨਾਂ ਦੀ ਪੱਕੀ ਇਨਕਮ ਹੋਣੀ ਚਾਹੀਦੀ ਹੈ, ਸਰਕਾਰ ਇਨਕਮ ਤੈਅ ਕਰੇ ਕਿਸਾਨਾਂ ਦੀ।
9: ਦੇਖੋ ਗੱਲ ਆ,

0: ਜਿਹੜੀ ਚੀਜ਼ਾਂ ਹੁੰਦੀਆਂ ਨਾ ਕਹਿਣ ਹੁੰਦੀਆਂ ਇਹ ਇੰਪੋਸੀਬਲ ਹੁੰਦਾ ਆ ਜਿਹੜੀ ਜਿਹੜੀ ਸਾਡੀ ਗੌਰਮੈਂਟ ਹੈ ਉਹ 22 ਫਸਲਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਡਿਟਰਮਿਨ ਕਰਦੀ ਹੈ ਲੇਕਿਨ ਖਰੀਦੀ ਕੀ ਹੈ ਕਣਕ ਚੌਲ ਜਾਂ ਥੋੜ੍ਹੀ ਜਿਹੀ ਕਪਾਹ ਉਹ ਵੀ ਆਪਣੇ ਕਾਰਖਾਨੇ ਨੇ ਉਹ ਨਹੀਂ ਖਰੀਦੀ ਸਬਸਿਡੀ ਦਾ ਫਾਇਦਾ ਤਾਂ ਉਸ ਬੰਦੇ ਨੂੰ ਹੋਊ ਜਿਹਦੇ ਕੁਛ ਕੁਛ ਵੇਚਣ ਨੂੰ ਆ ਉਸਨੂੰ ਫਾਇਦਾ ਹੋ ਸਕਦਾ ਨਾ ਇੰਡੀਆ ਦੇ 45-40% ਫਾਰਮਰ ਐਸੇ ਆ ਸਮਾਲ ਔਰ ਮਾਰਜਨਲ ਜਿਹਨਾਂ ਕੋਲ ਵੇਚਣ ਨੂੰ ਬਹੁਤ ਥੋੜਾ ਕਿੰਨੀ ਕੁ ਪ੍ਰਾਈਸ ਲਾ ਦੇ ਉਹਨਾਂ ਚੋਂ ਅੱਧੇ ਤਾਂ ਜਿਹਨਾਂ ਕੋਲ ਵੇਚਣ ਨੂੰ ਹੈ ਹੀ ਕੁਛ ਨਹੀਂ ਔਰ ਉਹ ਕਰਜ਼ਾ ਲੈਂਦੇ ਆ ਆਪਣਾ ਘਰ ਚਲਾਉਣ ਲਈ ਘਰ ਦੇ ਖਰਚੇ ਤਾਂ ਹੈਗੇ ਹੀ ਅੱਜ ਕੱਲ੍ਹ ਪੁਰਾਣੀ ਗਲਤ ਗਏ ਵੀ ਆਪਣੇ ਪ੍ਰੋਡਿਊਸ ਕਰਨਾ ਖਾਣਾ ਉਹ ਤਾਂ ਉਹ ਕੰਮ ਗਏ ਹੁਣ ਐਜੂਕੇਸ਼ਨ ਹੋਰ ਸਾਰੀਆਂ ਚੀਜ਼ਾਂ ਤੇ ਹੈਲਥ ਤੇ ਸਾਰਾ ਕਰਜ਼ਾ ਮੈਂ ਤਾਂ ਉਹ ਵੀ ਦੇਖਿਆ ਜੇ ਮਲੇਰੀਆ ਵੀ ਕਹਿਣਾ ਜੋ ਆਪਣੇ ਸਿਉਂਕ ਵਾਲੇ ਖੇਤ ਦੇ ਵਿੱਚ ਲਿਟ ਲਓ ਹਕੀਮ ਛੋਟੇ ਛੋਟੇ ਪੂੜੀਆਂ ਦੇ ਦਿੰਦੇ ਜੀ ਐਵੇਂ ਨਾ ਉਹਦਾ ਪੈਸਾ ਵੀ ਕੋਈ ਨਹੀਂ ਦਿੰਦਾ ਖਾਸ ਕਰਕੇ ਤੇ ਹੁਣ ਜੇ ਉਹ ਖਰਚੇ ਉਹ ਵਧੇ ਹੋਏ ਆ ਪੂਰੇ ਕਰਨ ਨੂੰ ਇਨਕਮ ਹੈ ਨਹੀਂ ਇਹ ਨਹੀਂ ਹੈ ਕਿ ਫਾਰਮਰ ਨੂੰ ਜਾਂ ਪੈਸੇ ਲੋੜ ਨਹੀਂ ਜਾਂ ਸਬਸਿਡੀ ਲੋੜ ਸਬਸਿਡੀ ਦਿਓ ਬੋਨਸ ਦਿਓ ਸਭ ਕੁਛ ਦਿਓ ਕੋਈ ਗੱਲ ਨਹੀਂ ਪਰ ਆਪਣੇ ਸੋਰਸ ਦਾ ਤਾਂ ਖਿਆਲ ਰੱਖੋ ਸਭ ਅਸੀਂ 22 ਮਿਲੀਅਨ ਟਨ ਫੂਡ ਗਏ 220 ਲੱਖ ਟਨ ਕਣਕ ਤੇ ਵੀਟ ਕਣਕ ਤੇ ਚੌਲ ਇਹਨਾਂ ਪਾਣਾ ਹੀ ਦਾਣਿਆਂ 'ਚ ਬਣ ਕੇ ਆਪਣੀ ਸਟੇਟ ਤੋਂ ਬਾਹਰ ਕਿੰਨਾ ਕੁ ਚਿਰ ਤੁਸੀਂ ਉਹਨੂੰ ਸਸਟੇਨ ਕਰੋਗੇ
1: ਪ੍ਰਿੰਸੀਪਲੀ ਸਿਧਾਂਤਕ ਤੌਰ ਦੇ ਉੱਤੇ ਤੁਸੀਂ ਕੀ ਮੰਨਦੇ ਹੋ ਕਿ ਜਿਹੜੀ ਇਕਨੋਮਿਕਸ ਹੈਗੀ ਉਹ ਵਰਲਡ ਬੈਂਕ WTO ਦੇ ਅਕੋਰਡਿੰਗ ਚੱਲਣੀ ਚਾਹੀਦੀ ਹੈ ਜਾਂ ਪਾਲਿਸੀ ਹੈ ਜੋ ਪਾਲਿਸੀ ਮੇਕਿੰਗ ਆ ਜਾਂ
2: ਸਵਾਲ ਨਹੀਂ
1: ਹੈ ਜਾਂ ਉਹ ਜਿਹੜੀ ਸੋਸ਼ਲਿਸਟ ਵਿਊ ਹੈਗਾ ਕਿ ਨਹੀਂ ਖੋਲ ਦੇ ਥੱਲੜੇ ਵਾਲੇ ਲੋਕਾਂ ਲਈ ਸਭ ਕੁਛ ਇਹ ਥੱਲੜੇ ਬੰਦੀ ਵਿਚਾਰੇ ਉਹਨੇ ਉੱਪਰ ਲਿਤਾ ਸਾਰਾ ਕੁਛ ਚੂਸ ਕੇ ਉੱਪਰ ਲੈ ਜਾਂਦੇ ਨੇਗੇ ਵਰਲਡ ਬੈਂਕ ਵੀ ਕਹਿੰਦੇ ਇਹ ਕੰਮ ਕਰ ਰਿਹਾ ਹੈਗਾ ਕਿ ਉਹਨਾਂ ਲਈ ਕੰਮ ਕਰ ਰਿਹਾ WTO ਨੂੰ ਵੀ ਇਹ ਕਿਹਾ ਜਾਂਦਾ
0: ਗੱਲ ਇਹ ਹੈ ਤੁਹਾਡੇ ਕੋਲ ਸਰਪਲਸ ਹੋਊ ਤਾਂ ਦਿਓ ਸਬਸਿਡੀਆਂ ਮੈਂ ਕਰਕੇ ਨਾ ਦਿਓ ਗਰੀਬਾਂ ਨੂੰ ਵੀ ਦਿਓ ਸਾਰਿਆਂ ਨੂੰ ਦਿਓ ਪੈਸਾ ਤਾਂ ਹੋਵੇ ਕੋਲ ਖਾਲੀ ਚੌਲ ਪਾਸੇ ਤਾਂ ਨਹੀਂ ਵੰਡਣੇ ਚਾਹੀਦੇ ਹੈ ਕੀ ਇਹਨਾਂ ਕੋਲ 4.5 ਲੱਖ ਦਾ ਕਰਜ਼ਾ ਪੰਜਾਬ ਦੇ ਸਰਚ ਕਿਹਨੇ ਦੇਣਾ ਉਹ ਅਲਟੀਮੇਟਲੀ ਕਿਉਂਕਿ ਟੈਕਸ ਲੱਗਣੇ ਆ ਮੈਂ ਕਹਿੰਦਾ ਕਿਹਨਾਂ ਨਾ ਦਿਓ ਜ਼ਰੂਰ ਦਿਓ ਪਰ ਤੁਹਾਡੇ ਕੋਲ ਪੈਸਾ ਤਾਂ ਹੋਵੇ
1: ਜਿਵੇਂ ਤੁਸੀਂ ਕਿਸਾਨ ਅੰਦੋਲਨ ਦੇ ਟਾਈਮ ਡਾਕਟਰ ਸਾਹਿਬ ਕਿਹਾ ਸੀਗਾ ਕਿ ਕਿਸਾਨ ਬਿੱਲ ਨੇ ਜਿਹੜੇ
0: ਯਾਰ ਨਿਕਲ ਗਿਆ ਬਲ ਕੀ ਕਰਨੀ ਘੜੀ ਘੜੀ ਗੱਲ ਕਰਨੀ ਆ ਮੈਂ ਉਹਨੂੰ ਆਈ ਡੋਂਟ ਵਾਂਟ ਟੂ ਓਪਨ ਦੈਟ ਬਿੱਲ ਸੱਚੀ ਗੱਲ ਤੇ ਆ ਉਹ ਕਿਸਾਨ ਅੰਦੋਲਨ ਚ ਉਹ ਤਾਂ ਕਿਸਾਨ ਹੈ ਹੀ ਨਹੀਂ ਸੀ ਕਿਸਾਨਾਂ ਦੀਆਂ ਪ੍ਰੋਬਲਮ ਹੀ ਹੋ ਰਿਹਾ ਤਾਂ ਦੀ ਪ੍ਰੋਬਲਮ ਤੇ ਆ ਆ ਮੰਡੀ ਦੇ ਵਿੱਚ ਜਿਹੜਾ ਸ਼ਿਮਲਾ ਮਿਰਚ ਹੈ ਉਹ 2 ਰੁਪਏ ਕਿਲੋ ਵਿਕਦੀ ਸਾਨੂੰ ਇੱਥੇ ਆ ਕੇ 40 ਰੁਪਏ ਵਿਕਦੀ ਕਿਨੂੰ 5 ਰੁਪਏ ਕਿਲੋ ਵਿਕਦੇ ਜੀ ਸਾਨੂੰ 60 ਰੁਪਏ ਕਿਲੋ ਵਿਕਦੇ ਕੋਈ ਪ੍ਰੋਡਿਊਸ ਹੈ ਜਿਹੜੀ ਫਾਰਮਰ ਦੇ ਪੜੀ ਪੈਂਦੀ ਹੈ ਆਹ ਮਿਡਲ ਮੈਨ ਲੈ ਜਾਂਦਾ ਰੇਹੜੀਆਂ ਵਾਲੇ ਲੈ ਜਾਂਦੇ ਆ ਪ੍ਰੋਬਲਮ ਫਾਰਮਰ ਦੀ ਹੈ ਸੋਲੂਸ਼ਨ ਤਾਂ ਇਹਦਾ ਕਰਨਾ ਚਾਹੀਦਾ
1: ਪਰ ਉਦੋਂ ਕਿਹਾ ਗਿਆ ਕਿ ਸਾਡੀ ਮੰਡੀ ਖਤਮ ਕਰਨਾ ਚਾਹੁੰਦੀ ਹੈ ਸੈਂਟਰ ਗਵਰਨਮੈਂਟ FCI ਖਤਮ ਕਰਨਾ ਚਾਹੁੰਦੀ
0: ਹੈ ਮੰਡੀ ਖਤਮ ਕਰਨਾ ਚਾਹੁੰਦੀ ਆ ਸਵਾਲ ਤਾਂ ਹੈ ਕਿ ਫਾਰਮਰ ਨੂੰ ਜਿਹੜੀ ਆ ਕੀਮਤ ਪੂਰੀ ਮਿਲਣੀ ਚਾਹੀਦੀ ਮੰਡੀਆਂ ਦੇ ਵਿੱਚ ਜੋ ਐਕਸਪਲਾਈਟੇਸ਼ਨ ਹੁੰਦੀ ਹੈ ਬੇਸਾਬੀ ਹੁੰਦੀ ਹੈ ਸਮਝਣਾ ਸੋ ਐਕਟ ਤਾਂ ਮਾੜੇ ਨਹੀਂ ਸੀਗੇ ਤਾਂ ਪੰਜਾਬ ਨੇ ਕੀਤੇ ਪਾਸ ਇਹਨਾਂ ਨੇ ਤਾਂ ਨਹੀਂ ਕੀਤੇ ਸੈਂਟਰ ਨੇ ਸੈਂਟਰ ਤਾਂ ਕਾਪੀ ਕੀਤੀ ਸੀ ਜਿਹੜਾ ਫਰੀ ਐਂਟਰੀ ਜਿਹੜੀ ਸੀ ਆਪਣੇ ਪ੍ਰਾਈਵੇਟ ਸੈਕਟਰ ਦੀ ਉਹ ਤਾਂ ਮੈਨੂੰ ਦੱਸਿਆ ਅਲਾਓ ਕੀਤੀ ਸੀ 2005
1: ਬਿਲਕੁਲ
0: ਬਾਦਲ ਸਾਹਿਬ ਨੇ 12-13 ਦੇ ਵਿੱਚ ਕੰਟਰੈਕਟ ਪਾਸ ਕਰਤੇ ਉਹ ਸੈਂਟਰ ਗਵਰਨਮੈਂਟ ਤਾਂ ਉਹਦੀ ਕਾਪੀ ਕਰਕੇ ਰੈਸਟ ਲਾਈਏ ਉਦੋਂ ਦਰਦ ਹੋਇਆ ਨਾ ਉਹਨੂੰ 11-12 ਦਿਨ ਲੱਗੇ ਉਹਨੂੰ ਲੰਘ ਗਏ ਸੈਂਟਰ ਨੇ ਲਾ ਦਿੱਤਾ ਤੁਸੀਂ ਕਾਪੀ ਕਰਕੇ ਤੇ ਇਹਨੂੰ ਦਰਦ ਹੋਣ ਲੱਗ ਪਿਆ ਕੰਟਰੈਕਟ ਤਾਂ ਬਹੁਤ ਵਧੀਆ ਸੀ ਉਹ ਦੇਖੋ ਹੁਣ ਫਾਰਮਰ ਮੰਡੀ 'ਚ ਨਹੀਂ ਹੁੰਦਾ ਉਹਦੀ ਪ੍ਰੋਡਿਊਸ ਕਿਸੇ ਤੱਕ ਉਹ ਮਿਲੀ ਕੰਟਰੈਕਟ ਦੇ ਵਿੱਚ ਆ ਕਿ ਫਾਰਮਰ ਨਾਲ ਕੰਟਰੈਕਟ ਹੋ ਗਿਆ ਬਈ ਅਸੀਂ ਇਸ ਕੀਮਤ 'ਤੇ ਤੁਹਾਡੇ ਕੋਲ ਲਵਾਂਗੇ ਪ੍ਰੋਡਕਸ਼ਨ ਘੱਟ ਹੋਵੇ ਵੱਧ ਹੋਵੇ ਕੀਮਤ ਫਿਕਸਡ ਹੈ ਉਹਦੇ ਨਾਲ ਉਹ ਗ੍ਰੇਡ ਵੀ ਨਹੀਂ ਕਰ ਸਕਦਾ ਕਿਉਂਕਿ ਉਹਨੇ ਪ੍ਰੋਡਕਟ ਕੀਤੀ ਹੋਈ ਹੈ ਫਿਰ ਕਦੇ ਜ਼ਮੀਨ ਚੱਲ ਜਾਓ ਉਹਨਾਂ ਜ਼ਮੀਨ ਕਿਉਂ ਚੱਲ ਜਾਓ ਐਕਟਾਂ ਦੇ ਵਿੱਚ ਪ੍ਰੋਵੀਜ਼ਨ ਹੈ ਜਿਹੜਾ ਸਪੌਂਸਰ ਹੈ ਜਿਹੜਾ ਬਾਇਰ ਹੈ ਉਹ ਫਾਰਮਰ ਦੀ ਜ਼ਮੀਨ ਖਰੀਦ ਨਹੀਂ ਸਕਦਾ ਉਹਨੂੰ ਗਹਿਣੇ ਨਹੀਂ ਲੈ ਸਕਦਾ ਉਹਨੂੰ ਜੇ ਕੰਟਰੈਕਟ 'ਤੇ ਰਹਿੰਦਾ ਤਾਂ ਜਿਸ ਹਾਲਤ ਵਿੱਚ ਜ਼ਮੀਨ ਲਈ ਉਸੇ ਘੰਟੇ ਵਾਪਸ ਕਰਨੀ ਪਊ ਕਿੱਦਾਂ ਜ਼ਮੀਨ ਚੱਲ ਜਾਓ ਇਹ ਝੂਠ ਬੋਲ ਕੇ ਬੈਠੇ ਉੱਥੇ ਤੁਹਾਡੀ ਜ਼ਮੀਨਾਂ ਚਲੇ ਜਾਣੀ ਕਿੱਦਾਂ ਚੱਲਣੀ ਹੈ ਮੈਂ ਤਾਂ ਕਿਹਾ ਸੀ ਤੇ ਮੇਰੇ ਕੋਲ ਆ ਜਾਓ ਜੇ ਮੈਂ ਤੁਹਾਨੂੰ ਕਨਵਿੰਸ ਨਾ ਕਰਾਂ ਤਾਂ ਮੈਂ ਲੀਡ ਕਰੂੰਗਾ ਇਹ BKU ਜਿਹੜਾ ਹੈ ਤਾਂ ਮੈਂ ਤਾਂ ਜਦੋਂ ਮੈਂ ਪ੍ਰੋਫੈਸਰ ਸੀਗਾ ਉਹ ਜੁੜਿਆ ਇਹਨਾਂ ਨਾਲ ਇੱਥੇ ਇੱਕ ਸਟੇਜ 'ਤੇ ਆ ਕੇ ਮੈਂ ਤਾਂ ਪੁੱਛ ਕੇ ਵੋਟ ਪਾਉਂਦਾ ਵੀ ਕਿਹੜੀ ਪਾਰਟੀ ਨੂੰ ਪਾਈਏ ਇਹ ਪ੍ਰਧਾਨ ਇਹ ਹੁੰਦੇ ਸੀਗੇ ਆਪਣਾ ਲਖੋਵਾਲ ਭੁਪਿੰਦਰ ਸਿੰਘ ਮਾਨ ਅਤੇ ਰਾਜੇ ਬਾਲਾ ਵੱਡੇ ਤੋਂ ਦੋਨੋਂ ਇਹ ਹੁੰਦੇ ਸੀ ਉਹ ਲਖੋਵਾਲ ਦਾ ਮੰਡੀ ਦਾ ਬਣ ਗਿਆ ਚੇਅਰਮੈਨ ਬਾਲ ਦਾ ਜੀ ਮਾਨੇ ਜੀ ਉਹ ਲੈ ਗਿਆ ਕੋਈ ਭੁਪਿੰਦਰ ਸਿੰਘ MP ਬਣ ਗਿਆ
1: ਰਾਜ ਸਭਾ ਚਲਾ ਗਿਆ
0: ਇਹ ਜਿਹੜਾ ਹੈਗਾ ਇਹ ਉਹਦਾ ਡਬਨ ਵਜਾਉਂਦਾ ਮੈਂ ਤਾਂ ਬੜਾ ਕੁਝ ਨਹੀਂ ਇੱਥੇ ਧਰਨ ਲਾ ਉੱਥੇ ਧਰਨ ਲਾ ਸਵਾਲ ਤਾਂ ਆ ਮੈਂ ਇਹਨਾਂ ਨੂੰ ਸਵਾਲ ਇਹ ਕਰਦਾ ਸੀਗਾ ਕਿ ਦੇਖੋ ਚਲੋ ਠੀਕ ਹੈ ਤੁਸੀਂ ਇਸ ਗੱਲ ਦਾ ਜਵਾਬ ਦੇ ਦਿਓ ਵੀ ਤੁਹਾਨੂੰ ਉਹਨੇ ਆਪਣਾ ਹਰਿਆਣੇ ਨੇ ਵੀ

0: ਕੀਤਾ ਯੂਪੀ ਨੇ ਸਾਨੂੰ ਕੋਲ ਦਿੱਤਾ ਉਹਨਾਂ ਦਾ ਕੋਈ ਸੜਕ ਨਹੀਂ ਬੰਦ ਕੀਤੀ ਕੋਈ ਰੇਲ ਨਹੀਂ ਬੰਦ ਕੀਤੀ ਕੋਈ ਬਿਜ਼ਨਸ ਟੱਚ ਨਹੀਂ ਕੀਤਾ ਤੁਸੀਂ ਆਪਣਾ ਗਲ ਘੁੱਟ ਕੇ ਬਹਿ ਗਏ ਸੁਇਸਾਈਡ ਕਰਕੇ ਰੇਲਾਂ ਬੰਦ ਕਰ ਦੀਆਂ ਗੱਡੀਆਂ ਬੰਦ ਕਿਹਨੂੰ ਨੁਕਸਾਨ ਹੋਇਆ
1: ਇੱਕ ਮੋਟਾ ਲੌਜਿਕ ਇਹ ਸੀਗਾ ਕਿ ਜਿਹੜੀ WTO ਦੀ ਪਾਲਿਸੀ ਆ ਉਹ 'ਚ ਛੋਟੇ ਕਿਸਾਨ ਨੂੰ ਦੁਨੀਆ ਤੋਂ ਖਤਮ ਕਰਨਾ ਗਾ ਵੱਡੇ ਕਿਸਾਨ ਕੰਮ ਕਰਨ ਵੱਡੀਆਂ ਆਰਗਨਾਈਜੇਸ਼ਨਾਂ ਖੇਤੀ ਕਰਾਉਣ ਵੱਡੇ ਕਾਰਪੋਰੇਟ ਕਾਰਪੋਰੇਸ਼ਨਾਂ ਖੇਤੀ ਕਰਵਾਉਣ ਇਹ ਲੌਜਿਕ ਸੀ ਬਹੁਤ ਵੱਡਾ ਕਿ ਛੋਟਾ ਕਿਸਾਨ ਖਤਮ ਕਰ ਦਿਓ
0: ਛੋਟਾ ਕਿਸਾਨ ਜਿਹੜਾ ਹੈ ਤੁਸੀਂ ਆਪਣਾ ਬੰਦ ਕੀਤਾ ਹੈ ਉੱਥੇ ਕਿਸਾਨ ਦੀ ਕੀ ਉਹ ਕੀ ਹਕੂਕਤ ਹੈ ਉਹਦੀ MSP ਵਗੈਰਾ ਤਾਂ ਉਹਨੂੰ ਮਿਲ ਜਾਵੇ ਕੋਈ ਹੋਊਗਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਸਾਰੀ ਦੁਨੀਆ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਇੱਕ ਕਲਾਸੀਕਲ ਗ੍ਰੋਥ ਮਾਡਲ ਤੇ ਹੋਈ ਆ ਚਾਹੇ ਉਹ ਅਮੈਰੀਕਾ ਚਾਹੇ ਉਹ ਯੂਰਪ ਚਾਹੇ ਉਹ ਜਪਾਨ ਚਾਹੇ ਉਹ ਰਸ਼ੀਆ ਕੋਈ ਵੀ ਹੈਗਾ ਕਿਉਂਕਿ ਮੈਂ ਇਹਨਾਂ ਕੰਟਰੀਜ਼ ਨੂੰ ਐਡਵਾਈਸ ਦਿੱਤੀ ਆ ਉਹਨਾਂ ਮੇਰੀ ਐਡਵਾਈਸ ਅਤੇ ਪੋਲਿਸੀਆਂ ਬਣਾਈਆਂ ਬਣਾ ਕੇ ਕੀਤੀਆਂ ਜਦੋਂ ਟੈਕਨੋਲੋਜੀ ਇੰਪਰੂਵ ਹੁੰਦੀ ਆ ਉਹ ਜਿਹੜਾ ਪ੍ਰਾਇਮਰੀ ਸੈਕਟਰ ਹੈ ਨਾ ਆਪਣਾ ਐਗਰੀਕਲਚਰ ਮਾਈਨਿੰਗ ਉਹਨਾਂ 'ਚੋਂ ਲੇਬਰ ਸਰਪਲਸ ਕਿਉਂਕਿ ਉਹਦੇ ਨਾਲ ਮਸ਼ੀਨ ਜਿਹੜੀ ਆ ਉਹ ਮੈਨ ਨੂੰ ਰਿਪਲੇਸ ਕਰਦੀ ਹੈ ਲੇਬਰ ਦੀ ਲੋੜ ਨਹੀਂ ਰਹਿੰਦੀ ਲੇਕਿਨ ਉਹੀ ਜਿਹੜੀ ਆ ਟੈਕਨੋਲੋਜੀ ਜਿਹੜੀ ਆ ਉਹ ਇੰਡਸਟਰੀ ਨੂੰ ਜਿਹੜਾ ਪ੍ਰਾਇਮਰੀ ਸੈਕਟਰ ਜਾਂ ਸੈਕੰਡਰੀ ਤਰਸ਼ੀ ਸੈਕਟਰ ਹੈ ਬਿਜ਼ਨਸ ਉਹਨਾਂ ਦੇ ਇੰਪਰੂਵ ਕਰਦੀ ਉਹਦੀ ਪੜ੍ਹਾਈ ਇੰਪਲਾਇਮੈਂਟ ਇੰਪਰੂਵ ਕਰਦੀ ਹੈ ਜਿੱਦਾਂ ਅਮੈਰੀਕਾ ਯੂਰਪ ਜਪਾਨ ਹੈ ਉਹ ਇਸੇ ਮਾਡਲ ਦੇ ਉੱਤੇ ਹੋਈਆਂ ਉਸ ਮਾਡਲ ਦੇ ਉੱਤੇ ਉਹ ਸਿਰਫ ਆਪਣੇ ਬੰਦਿਆਂ ਨੂੰ ਇੰਪਲਾਇਮੈਂਟ ਨਹੀਂ ਦਿੰਦੇ ਤੁਸੀਂ ਵੀ ਦੌੜਦੇ ਉੱਥੇ ਨੂੰ ਅੱਜ ਅਮਰੀਕਾ ਖੋਲਦੇ ਅੱਧਾ ਇੰਡੀਆ ਉੱਥੇ ਜਾਵੜੇ ਯੂਰਪ ਨਜਾਇਜ਼ ਤੌਰ 'ਤੇ ਜ਼ਿਆਦਾ ਜੋਖਮ ਚੱਕ ਕੇ ਫਿਰ ਉਹ ਜਾਂਦੇ ਸਮਝਿਆ ਨਾ ਸੋ ਕੁਐਸਚਨ ਇਹ ਨਹੀਂ ਹੈ ਲੇਕਿਨ ਸਵਾਲ ਤਾਂ ਹੈ ਵੀ ਇਹ ਜਿਹੜਾ ਇਹ ਮੈਥਡ ਸਾਡਾ ਉਹ ਗਲਤ ਹੈ
1: ਪਰ ਇਹ ਗਲਤ ਇੱਕ ਸਰਕਾਰਾਂ 'ਤੇ ਸਿੱਟੀ ਜਾ ਸਕਦੀ ਹੈ ਕਿ ਇੱਥੇ ਇੰਡਸਟਰੀ ਰੈਵੋਲਿਊਸ਼ਨ ਉਸ ਤਰ੍ਹਾਂ ਦਾ ਕਿਉਂ ਨਹੀਂ ਹੋਇਆ ਜਿਸ ਤਰ੍ਹਾਂ ਦਾ ਯੂਰਪ 'ਚ ਹੋਇਆ ਅਮੈਰੀਕਾ 'ਚ ਇੰਡਸਟਰੀ ਡਿਵੈਲਪ ਹੋਈ ਇੱਥੇ ਮੈਨੂਫੈਕਚਰ ਹੱਬ ਓਡੇ ਕਿਉਂ ਨਹੀਂ ਬਣੇ ਇਹ ਕਿਸਾਨਾਂ 'ਤੇ ਤਾਂ ਨਹੀਂ ਸਿੱਟ ਸਕਦੇ ਆਪਾਂ ਜਾਂ ਆਮ ਲੋਕਾਂ 'ਤੇ ਸੁੱਟ ਸਕਦੇ
0: ਮੇਰੀ ਗੱਲ ਸੁਣ
1: ਇਹਦੇ ਲਈ ਜ਼ਿੰਮੇਵਾਰ ਤਾਂ ਸਰਕਾਰ ਹੈ
0: ਸਾਡੀਆਂ ਪੋਲੀਟੀਕਲ ਪਾਰਟੀ ਹੈ ਸਾਡੇ ਪਾਰਟੀਆਂ ਇੱਕ ਫਾਸੀ ਬਾਜ਼ ਜਿਹਨੂੰ ਕਹਿੰਦੇ ਹਨ ਉਹਦੀ ਹੱਡੀ ਅੜੀ ਹੋਈ ਹੈ ਉਹ ਕੋਈ ਹੋਣੀ ਦਿੰਦੇ ਇੱਥੇ ਧਰਨਾ ਉੱਥੇ ਧਰਨਾ ਉੱਥੇ ਧਰਨਾ ਹੈ ਫਿਰ ਗੌਰਮੈਂਟ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਉਹ ਸਾਈਲੋ ਲਗਾਉਣੇ ਆ ਦਾਣੇ ਬਚਾਉਣ ਵਾਸਤੇ ਦਾਣੇ ਤਾਂ ਗੌਰਮੈਂਟ ਦੇ ਆ ਟੋਰੇ ਹੀ ਸੀ ਉੱਥੇ ਧਰਨਾ ਲਾ ਕੇ ਬਹਿ ਗਏ ਜਿਹੜੇ ਗੌਰਮੈਂਟ ਦੇ ਦਾਣੇ ਆ ਉਹ ਤਾਂ ਸਟੋਰੇਜ ਕਰ ਰਹੇ ਆ
1: ਪਰ ਸਾਈਲੋ ਸਾਰੇ ਡਾਨੀ ਕੋਲ ਨੇ
0: ਹੈ
1: ਸੈਲੋ ਡਾਨੀ ਕੋਲ
0: ਡਾਨੀ ਕੋਲ ਮਾਨੀ ਕੋਲ ਕਿਸੇ ਕੋ ਹੋਣ ਦਾ ਦੇਖੋ ਤਾਂ ਸਹੀ ਜੋ ਕਿਸੇ ਕੋ ਪੈਸਾ ਹੋਊਗਾ ਉਹ ਹੀ ਲਾਊ ਕੌਣ ਬਣਾਊਗੇ ਉਹਦੇ ਉਹ ਦੇਖੋ ਫਾਰਮੂਲਾ ਬਰਾਬਰ ਆਉਂਦੇ ਖੁੱਲੀ ਮੰਡੀ 'ਤੇ ਲੈ ਕੇ ਆ ਕੇ ਉਹ ਤੋਂ ਉਹ ਚੈੱਕ ਕਰਦਾ ਚੈੱਕ ਕਰਨ ਤੋਂ ਬਾਅਦ ਜਦੋਂ ਜਾਤੀ ਉੱਥੇ ਆਉਂਦਾ ਉਹ ਸੈਂਪਲ ਚੈੱਕ ਹੋ ਜਾਂਦਾ ਜੇ ਉਹ ਸਟੈਂਡਰਡ ਜਾ ਕੇ ਪਲੇਟਫਾਰਮ 'ਤੇ ਅਨਲੋਡ ਕਰਦੇ ਨਹੀਂ ਤਾਂ ਉਹ ਵਰਕ ਵਾਲੇ ਠੀਕ ਕਰਕੇ ਲਿਆ ਸਾਰੇ ਦਾਣੇ ਪਏ ਚਾਰ ਚਾਰ ਪੰਜ ਪੰਜ ਸਾਲ ਦੇ ਖਰਾਬ ਹੁੰਦੇ ਆ ਤੁਹਾਡੀ ਮੰਡੀਆਂ ਦੇ ਵਿੱਚ ਦਾਣੇ ਤੁਹਾਡੇ ਨੂੰ ਖਰਾਬ ਹੋਈ ਆ ਗੌਰਮੈਂਟ ਦੀ ਸਟੋਰੇਜ ਹੈ ਉਹਦਾ ਉਹਦੇ ਦਾਣੇ ਤਾਂ ਨਹੀਂ ਉਹ 'ਚ ਬਿਜ਼ਨਸ ਨਹੀਂ ਕਰਦਾ ਉਹ ਸਟੋਰੇਜ ਕਿਉਂ ਕਹਿੰਦੇ ਸਰਕਾਰ ਨੇ ਪੰਜਾਬ ਗੌਰਮੈਂਟ ਨੇ
1: ਰੌਲਾ ਹੀ ਪੈਂਦਾ ਨਾ ਸ਼ਾਂਤਾ ਕੁਮਾਰ ਕਮੇਟੀ ਦੀ ਇੱਕ ਰਿਪੋਰਟ ਸੀ FCA ਨੂੰ ਲੈ ਕੇ ਕਿ ਵਿਡਰਾਅ ਕਿਵੇਂ ਕਰਨਾ ਗਾ ਇਹ 'ਚ ਪ੍ਰਾਈਵੇਟ ਪਲੇਅਰ ਕਿਵੇਂ ਆਉਣ ਇਹੀ ਤਾਂ ਕਿਸਾਨ ਕਹਿ ਰਹੇ ਆ ਕਿ ਸਾਥੋਂ ਮੰਡੀ ਖੋਈ ਜਾ ਰਹੀ ਹੈ ਸਾਥੋਂ ਪ੍ਰਬੰਧ ਖੋਇਆ ਜਾ ਰਿਹਾ ਜਿਹੜਾ ਸਰਕਾਰ ਨੇ ਬਣਾਇਆ ਸੀ ਇਹਨੂੰ ਹੌਲੀ ਹੌਲੀ ਪ੍ਰਾਈਵੇਟਾਈਜ਼ ਕਰਕੇ ਸਾਡੀ ਐਕਸਪਲਾਈਟੇਸ਼ਨ ਦਾ ਪੱਧਰ ਆ ਜਿਹੜਾ ਉਹ ਇਸ ਲੈਵਲ ਤੇ ਚਲਾ ਜਾਊਗਾ ਹੁਣ ਤਾਂ ਇੱਥੇ ਇੰਨਾ ਕਹੂਗਾ
0: ਫਿਰ ਇੰਨਾ ਯਾਰ ਤੁਹਾਨੂੰ ਦੱਸ ਤਾਂ ਚੁੱਕਾ ਤੇ ਕਿੱਦਾਂ ਐਕਸਪਲਾਈਟੇਸ਼ਨ ਹੁੰਦੀ ਆ ਫਾਰਮਰ ਨਾਲ ਕੰਟੈਕਟ ਕਰਦਾ ਉਹ ਸਾਡਾ ਪ੍ਰੋਡਿਊਸ ਕਰਾਉਂਦਾ ਉਹਦੇ ਕੋਲੋਂ ਪ੍ਰਾਈਸ ਉਹਦੀ ਫਿਕਸਡ ਹੈ ਸਭ ਕੁਝ ਕੋਲ ਲੈਂਦਾ ਤਾਂ ਰੇਟ ਵੀ ਨਹੀਂ ਕਰ ਸਕਦਾ ਹੁਣ ਤੁਹਾਡੀਆਂ ਮੰਡੀਆਂ 'ਚ ਕੀ ਰੋਲਦਾ ਪਹਿਲਾਂ ਗ੍ਰੇਡਿੰਗ ਹੋ ਜਾਂਦੀ ਆ ਆਹ ਠੀਕ ਨਹੀਂ ਉਹ ਠੀਕ ਨਹੀਂ
1: ਬਿਲਕੁਲ
0: ਆਹੋ ਉਹ ਪਰੂਵ ਉਹ ਸਭ ਕੁਝ ਪਰੂਵ ਹੁੰਦਾ ਉਹ ਨਾਲ ਉਹ ਹੁਣ ਤੁਸੀਂ ਦਵਿੰਦਰ ਦੀ ਗੱਲਾਂ ਕਰਦੇ ਆ ਉਹ ਇਕੋਨੋਮਿਸਟ ਥੋੜ੍ਹਾ ਆ ਉਹ ਤਾਂ ਪਲਾਂਟ ਬਰੀਡਰ ਸੀ ਉਹ ਇਹਨਾਂ ਚੀਜ਼ਾਂ ਦੀ ਡੈਪਥ ਨੂੰ ਨਹੀਂ ਜਾਣਦਾ ਇੱਥੇ ਮੇਰੇ ਕੋਲ ਮੈਂ ਕਿਹਾ ਦੱਸ ਦੱਸ ਮੈਨੂੰ ਇਹ ਨਹੀਂ ਬੋਲਦਾ ਠੀਕ ਹੈ ਚਲੋ ਨਹੀਂ ਮੈਂ ਕੋ ਫਾਰਮਰ ਦੀ ਨਹੀਂ ਕਹਿੰਦੇ ਬਲਕਿ ਮੈਂ ਆਪ ਫਾਰਮਰ ਹੈ ਸਾਡੇ ਸਾਰਾ ਟੱਬਰ ਫਾਰਮਰ ਹੈ ਮੈਂ ਆਪ ਹੱਥੀ ਖੇਤੀ ਕੀਤੀ ਹੋਈ ਹੈ ਮੈਂ ਫਾਰਮਰ ਦੀਆਂ ਪ੍ਰੋਬਲਮ ਸਮਝਦਾ ਨਹੀਂ
1: ਕੁਛ ਸਿਰਫ ਇੰਨੇ ਸੀਗਾ ਡਾਕਟਰ ਸਾਹਿਬ ਕਿ ਜਿਹੜੀਆਂ ਗੱਲਾਂ 'ਚ ਗੌਰਮੈਂਟ ਜ਼ਿੰਮੇਵਾਰੀ ਲੈਂਦੀ ਸੀ ਉਹ ਸਾਰੀ ਜ਼ਿੰਮੇਵਾਰੀ ਆ ਜਾਊ ਪ੍ਰਾਈਵੇਟ ਪਲੇਅਰ ਕੋਲੇ ਪ੍ਰਾਈਵੇਟ ਪਲੇਅਰ ਨੇ ਅੱਜ ਕੰਟਰੈਕਟ ਵੀ ਕਰ ਲਿਆ ਕੱਲ੍ਹ ਨੂੰ ਉਹਦਾ ਮਨ ਕਦੋਂ ਬਦਲ ਜੇ ਅਦਾਲਤਾਂ 'ਚ ਤੁਹਾਨੂੰ ਪਤਾ ਸੈਟਿੰਗ ਜਿਹੜਾ ਬੰਦਾ ਪਾਵਰਫੁਲ ਬੰਦਾ ਅਦਾਲਤਾਂ ਵੀ ਉਹਦੀਆਂ ਨੇ ਸਰਕਾਰ ਕਿਸੇ ਨਾਲ ਅਨੈਤਿਕ ਨਹੀਂ ਹੋ
0: ਸਕਦੀ ਇਹ ਡੈਪਥ ਨਹੀਂ ਸਮਝੇ ਇਸ ਨੂੰ ਉੱਤੋਂ ਉੱਤੋਂ ਗੱਲ ਕਰਦੇ ਆ
1: ਜਿਵੇਂ
0: ਜਿੱਦਾਂ ਹੁਣ ਤੁਸੀਂ ਅਦਾਲਤਾਂ ਦੀ ਗੱਲ ਕਰਦੇ ਆ ਫਰਜ਼ ਕੀਤਾ ਇੱਕ ਵੱਡਾ ਆਦਮੀ ਹੈ ਉਹ ਅਦਾਲਤ ਚਲੇ ਜਾਂਦਾ ਉਹਦੇ ਬਰਖਲਾਫ ਹੋ ਜਾਂਦਾ ਉਹਦੇ ਕੋਲ ਆ ਜਾਂਦਾ ਡਿਪਟੀ ਉਹ ਤੋਂ ਬਰਖਿਲਾਫ਼ ਹਾਈ ਕੋਰਟ ਚਲੇ ਜਾਓ, ਇਹ ਛੋਟੇ ਬਰਖਿਲਾਫ਼ ਕੀਤਾ ਹੈ ਬੰਦਾ।

0: ਪਤਾ ਕੀ ਹੋ ਚਲੇ ਜਾਓ ਹਾਈ ਕੋਰਟ ਦੇ ਵਿੱਚ ਇਹ ਤਾਂ ਉਹਨਾਂ ਦਾ ਪੱਖ ਪੂਰ ਰਹੇ ਸੀਗੇ
1: ਸੁਪਰੀਮ ਕੋਰਟ ਦੇ ਜੱਜ ਦੇ ਘਰੋਂ ਟਰੱਕ ਨੋਟਾਂ ਦਾ ਫੜਿਆ ਗਿਆ
0: ਉਹ ਯਾਰ ਕਰਪਸ਼ਨ ਤਾਂ ਕਿਹੜਾ ਨਹੀਂ ਕਰਦਾ ਮੈਂ ਤਾਂ ਉਹ ਤਾਂ ਆਦਮੀ ਵੱਖਰਾ ਆ ਮੈਂ ਦਿਖਾ ਦਿਓ ਕਿਹੜਾ ਪੋਲੀਟੀਸ਼ੀਅਨ ਵੱਡੀ ਕਰਪਸ਼ਨ ਨਹੀਂ ਕਰਦਾ
1: ਮੈਂ ਤਾਂ ਹੀ ਤਾਂ ਕਹਿਣਾ
0: ਫੜ ਦੇ ਮੈਨੂੰ
1: ਕਿਸਾਨ ਤਾਂ ਇਹੀ ਡਰਦੇ ਨੇ ਨਾ ਵੀ ਅੱਜ ਤਾਂ ਸਰਕਾਰ ਕੋਲ ਆ ਜੇ ਪ੍ਰਾਈਵੇਟ ਬੰਦੇ ਕੋਲ ਆ ਗਿਆ ਕਿਸੇ ਨੇ ਕੋਰਟ ਮੈਨੇਜ ਕਰ ਲਈ ਕਿਸੇ ਪੁਲਿਸ ਮੈਨੇਜ ਕਰ ਲਈ
0: ਯਾਰ ਕੰਟਰੈਕਟ ਦੀ ਗੱਲ ਕਰ ਰਹੇ ਆ ਆਪਾਂ ਸਰਕਾਰ ਬਾਰੇ ਤਾਂ ਖੁੱਲੀ ਬਣੀ ਦੀ ਗੱਲ ਕਰ ਰਹੇ ਆ ਇਹ ਤਾਂ ਬਾਅਦ ਵਾਲੇ ਪਾਸ ਕੀਤਾ ਸੀ ਮੋਦੀ ਨੇ ਤਾਂ ਉਹ ਕਾਪੀ ਕਰਕੇ ਇਸ ਤਰ੍ਹਾਂ ਵੀ ਕੰਟਰੀ ਲਾਇਆ
1: ਮਾਡਲ ਤੇ ਉਹ WTO ਤੇ ਵਰਲਡ ਬੈਂਕ ਦਾ ਹੀ ਆ
0: ਉਹ ਕਿਹੜਾ ਬਾਡੀ ਬਣ ਗਿਆ ਇਹਦੇ ਵਿੱਚ ਮਾਡਲ ਵਾਲੀ ਕਿਹੜੀ ਗੱਲ ਇਹ ਇਹ ਤੁਹਾਡਾ ਆਪਣਾ ਕੰਟਰੀ ਆ ਆਪਣੇ ਕੰਟਰੀ ਦੀ ਪ੍ਰੋਬਲਮ ਆ ਆਪਣੇ ਕੰਟਰੀ ਪ੍ਰੋਬਲਮ ਸਰਕਾਰ ਕਿੰਨੀ ਕੁ ਇਸ ਐਕਸਪੋਰਟ ਕਰਦੇ ਆ
1: ਸੇਮ ਰੌਲਾ ਟ੍ਰੇਡ ਡੀਲ ਨੂੰ ਲੈ ਕੇ ਪੈ ਰਿਹਾ ਕਿ ਟ੍ਰੇਡ ਡੀਲ ਭਾਰਤ ਦੇ ਕਿਸਾਨਾਂ ਨੂੰ ਖਤਮ ਕਰ ਦੇਗੀ ਜਿਹੜੀ
0: ਕਿਹੜਾ ਡੀਲ
1: ਟ੍ਰੇਡ ਡੀਲ ਹੋ ਰਹੀ ਹੈ ਜਿਹੜੀ ਅਮਰੀਕਾ ਦੇ ਨਾਲ ਕਿਸਾਨੀ ਨਾਲ ਦੁੱਧ ਦਾਉਣ ਦੀ ਗੱਲ ਹੋ ਰਹੀ ਹੈ ਇੱਥੇ ਸੇਬ ਆਉਣ ਦੀ ਗੱਲ ਹੋ ਰਹੀ ਹੈ
0: ਉਹ ਟ੍ਰੇਡ ਦੀ ਬਣਾਉ
1: ਹਾਂ ਉਹਦੇ ਤੇ ਵੀ ਉਹ ਕਿਸਾਨ ਕਹਿੰਦੇ ਕਿਸਾਨ ਯੂਨੀਅਨ ਨੇ ਮੀਟਿੰਗ ਕੀਤੀ ਆ ਕਿਸਾਨ ਅੰਦੋਲਨ ਉਹ ਵੱਡਾ ਅੰਦੋਲਨ ਕਰਾਂਗੇ ਹੁਣ
0: ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹ ਹੋਣਾ ਚਾਹੀਦਾ ਉਹ ਤਾਂ ਹਰ ਕੰਟਰੀ ਆਪਣਾ ਇੰਟਰਸਟ ਹੀ ਸੋਚਦਾ ਜੇ ਆਪਣੇ ਇੰਟਰਸਟ ਹੀ ਸੋਚੋ ਮੈਂ ਉਹਦੇ ਬਰਖਲਾਫ ਤਾਂ ਨਹੀਂ ਡਿਮਾਂਡ ਠੀਕ ਹੈ
1: ਉਹ ਕਹਿੰਦੇ ਅਸੀਂ ਕੰਪੀਟ ਕਿਵੇਂ ਅਮਰੀਕਾ ਦੇ ਕਿਸਾਨ ਨਾਲ ਅਮਰੀਕਾ ਦੇ ਬਾਗਬਾਨ ਨਾਲ ਅਮਰੀਕਾ ਦੇ ਡੇਅਰੀ ਫਾਰਮਰ ਨਾਲ
0: ਮੈਂ ਤਾਂ
1: ਕੰਪੀਟ ਹੀ ਨਹੀਂ ਕਰ ਸਕਦਾ
0: ਮੈਂ ਤਾਂ ਉਹਨੂੰ ਸਪੋਰਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਮਾਰਕੀਟ ਨੂੰ ਆਪਣੀ ਨੂੰ ਕਲੋਜ਼ ਕਰ ਲਓ ਇੰਟਰਨੈਸ਼ਨਲ ਇੰਟਰੈਕਟ ਨਾ ਕਰੋ ਤੁਸੀਂ ਜੋ ਪ੍ਰੋਡਿਊਸ ਕਰਦੇ ਹੋ ਖਾਓ ਉਹ ਜੋ ਪ੍ਰੋਡਿਊਸ ਉਹ ਖਾਓ ਤੁਹਾਨੂੰ ਟ੍ਰੇਡ ਕਰਨੀ ਲੋੜ ਨਹੀਂ
1: ਇਹ ਕਿਸਾਨਾਂ ਤੋਂ ਤਾਂ ਪੁੱਛਿਆ ਨਹੀਂ ਜਾ ਰਿਹਾ ਨਾ ਮੋਦੀ ਸਰਕਾਰ ਨੇ ਕਰ ਲਈ ਟ੍ਰੇਡ ਡੀਲ ਤਾਂ ਉਹਦਾ ਤੁਹਾਨੂੰ ਪਤਾ ਨਾ ਸਾਰਾ ਕੁਝ ਹੋ ਗਿਆ ਉਹਦੇ ਤੇ ਰੌਲਾ ਪੈ ਰਿਹਾ ਹੈਗਾ ਕਿ ਭਾਈ ਇਹ ਸਾਨੂੰ ਬਰਬਾਦ ਕਰ ਦੂ
0: ਉਹ ਇਹਨਾਂ ਨੇ ਗਲਤ ਕੀਤਾ ਉਹ ਸਰਕਾਰ ਦਾ ਕਸੂਰ ਹੈ ਕਿਸਾਨ ਨੇ ਕਾਹਲੀ ਕੀਤੀ ਹੁਣ ਆਰਡੀਨੈਂਸ ਪਾਸ ਕਰਤਾ ਕੀ ਲੋੜ ਸੀ ਆਰਡੀਨੈਂਸ ਦੀ ਜੇ ਆਰਡੀਨੈਂਸ ਪਾਸ ਕੀਤਾ ਤਾਂ 6 ਮਹੀਨੇ ਹੁੰਦੇ ਆ ਉਹ ਸਟੇਕ ਉਹਨਾਂ ਕੰਸਲਟ ਕਰਦੇ ਉਹਨਾਂ ਦੀ ਰਾਏ ਲੈਂਦੇ ਫਿਰ ਉਹਨੂੰ ਮੋਡੀਫਾਈ ਕਰਕੇ ਫਿਰ ਪਾਰਲੀਮੈਂਟ ਜਾਂਦੇ ਉਹ ਤਾਂ ਨਹੀਂ ਕੀਤਾ ਹੀ ਨਹੀਂ ਉਹਨਾਂ ਨੇ ਆਪਣੀ ਸਿਲੈਕਟ ਕਮੇਟੀ ਮੰਗੀ ਪਾਰਲੀਮੈਂਟ ਉਹ ਦਿੱਤੀ ਨਹੀਂ ਮੈਜੋਰਟੀ ਧੱਕੇ ਨਾਲ ਪਾਸ ਕਰਾ ਲਿਆ ਪਾਸ ਕਰਾ ਕੇ 2 ਦਿਨਾਂ ਜਾ ਕੇ ਪਾਰਲੀਮੈਂਟ ਉੱਥੋਂ ਕਰਾ ਲਿਆ ਅਪਰ ਹਾਊਸ ਤੋਂ 2 ਦਿਨਾਂ ਜਾ ਕੇ ਉੱਥੇ ਦਸਤ ਕਰਾ ਲਿਆ ਉਹ ਸ਼ੱਕ ਦੇ ਘੇਰੇ 'ਚ ਆ ਗਏ ਕੋਈ ਸ਼ੱਕ ਦੇ ਘੇਰੇ ਚਾਹੇ ਜਿਹੜੇ ਆ ਉਹ ਕੰਮ ਖਰਾਬ ਕੀਤਾ ਇਹਨਾਂ ਨੂੰ 6 ਮਹੀਨੇ ਆਰਾਮ ਦੇ ਨਾਲ ਕੰਸਲਟੇਸ਼ਨ ਕਰਕੇ ਫਿਰ ਕਰਦਾ ਫਿਰ ਇਹ ਜਾਤੀ ਕੀਤੀ ਉਹਨਾਂ ਨੇ ਜਦ ਮੈਂ ਇੰਟਰਵਿਊ ਦਿੰਦਾ ਸੀ ਨਾ ਤੇ ਜਿਹੜਾ ਮੈਂ ਫਾਰਮਰ ਵਾਸਤੇ ਕਹਿੰਦਾ ਉਹ ਛਾਪਦੇ ਸੀ ਜੇ ਮੈਂ ਗੌਰਮੈਂਟ ਦੇ ਨੋਟਿਸ ਕਰਦਾ ਸੀ ਇਹ ਅਖਬਾਰਾਂ ਨੇ ਛਾਪਦੀਆਂ ਮੈਨੂੰ ਤਾਂ ਗਾਲਾਂ ਪਈਆਂ
1: ਤੁਹਾਡਾ ਵਿਰੋਧ ਹੋਇਆ
0: ਜੋਲ ਬਸ ਬੈਰਿਸਟਰ ਸਾਹਿਬ ਦੀ ਪੰਜਾਬ ਹੋ ਗਿਆ ਸੀ ਮੈਂ ਜਿੰਨੀ ਵਾਰੀ ਇਹਨਾਂ ਨੂੰ ਇੰਟਰਵਿਊ ਦਿੱਤੀਆਂ ਜੋ ਮੈਂ ਗੌਰਮੈਂਟ ਕਹਿੰਦਾ ਆਹ ਕਸੂਰ ਹੈ ਉਹ ਨਹੀਂ ਛਾਪਦੇ ਸੀ ਨਾ ਅੰਗਰੇਜ਼ੀ ਵਾਲੇ ਛਾਪਣ ਤੇ ਨਾ ਉਹ ਆਪਣੇ ਹਿੰਦੀ ਵਾਲੇ ਬਿਲਕੁਲ ਨਹੀਂ ਛਾਪਦੇ
1: ਪਰ ਟੈਲੀਵਿਜ਼ਨ ਤੇ ਵੀ ਤੁਸੀਂ ਇੰਟਰਵਿਊ ਦਿੱਤੇ ਉਹ ਤਾਂ ਤੁਹਾਡੇ ਪੂਰੇ ਛਪੇ ਹੋਣਗੇ ਉਹਨਾਂ ਦਿਨਾਂ 'ਚ ਮੇਰੇ ਯਾਦ ਆ ਤੁਸੀਂ ਇੰਟਰਵਿਊ ਵੀ ਦਿੱਤੇ ਅੱਛਾ ਡਾਕਟਰ ਸਾਹਿਬ ਇਕਨੋਮਿਕਸ ਜਿਵੇਂ ਹਿਸਟਰੀ ਦੇ 3 ਪਰਸਪੈਕਟਿਵ ਨੇ ਮੰਨ ਲਓ ਇੱਕ ਹਿਸਟਰੀ ਆ ਲੈਫਟਿਸਟ ਹਿਸਟਰੀ ਹਿਸਟੋਰੀਅਨ ਲੈਫਟਿਸਟ ਆ ਤਾਂ ਹਿਸਟਰੀ ਲੈਫਟ ਦੇ ਵਿਊ ਨਾਲ ਲਿਖੀ ਜਾਂਦੀ ਆ ਹਿਸਟੋਰੀਅਨ ਰਾਈਟਿਸਟ ਆ ਤਾਂ ਹਿਸਟਰੀ ਰਾਈਟਿਸਟ ਹੁੰਦੀ ਆ ਹਿਸਟੋਰੀਅਨ ਸੈਂਟਰਿਸਟ ਆ ਤਾਂ ਹਿਸਟਰੀ ਸੈਂਟਰਿਸਟ ਹੁੰਦੀ ਆ ਇਕਨੋਮੀ ਤੇ ਵੀ ਆਈ ਆ ਤੁਸੀਂ ਐਗਰੀਕਲਚਰ ਜੇ ਇਕਨੋਮਿਸਟ ਦੇ ਤੌਰ ਤੇ ਮੈਂ ਤੁਹਾਨੂੰ ਪੁੱਛਣਾ ਹੋਵੇ ਤੁਸੀਂ ਲੈਫਟਿਸਟ ਹੋ ਰਾਈਟਿਸਟ ਹੋ ਜਾਂ ਸੈਂਟਰਿਸਟ ਹੋ
0: ਆਈ ਡੋਨਟ ਬਿਲੋਂਗ ਟੂ ਐਨੀ ਇਜ਼ਮ ਮੇਰਾ ਤਾਂ ਬੇਸਿਕ ਲੌਜੀਕ ਹੈ ਜੋ ਮੈਂ ਲੌਜੀਕਲੀ ਠੀਕ ਕਰਦਾ ਉਹ ਕਹਿਣਾ
1: ਪਰ ਇਹ ਕਿਹਾ ਜਾਂਦਾ ਨਾ ਤੁਸੀਂ ਇਜ਼ਮ ਚ ਇੰਟਰਸਟ ਲਓ ਨਾ ਲਓ ਇਜ਼ਮ ਤੁਹਾਡੇ ਚ ਇੰਟਰਸਟ ਲੈਂਦਾ
0: ਉਹ ਲਈ ਜਾਵੇ ਮੇਰਾ ਕੋਈ ਇਜ਼ਮ ਨਹੀਂ ਮੇਰੀ ਸਟਰੈਂਥ ਹੈ ਸਿਰਫ ਲੌਜੀਕ ਨਥਿੰਗ ਮੋਰ ਦੈਨ ਦੈਟ ਆਈ ਲੈਫਟਿਸਟ ਕਹਿੰਦੇ ਆ ਬਿਹਤਰ ਹੋ ਕੇ ਮੈਂ ਚਾਈਨਾ ਨੂੰ ਵੀ ਐਡਵਾਈਸ ਦਿੱਤੀ ਹੋਈ ਹੈ ਮੈਂ ਤਾਂ USSR ਨੂੰ ਐਡਵਾਈਸ ਦਿੱਤੀ ਹੈ ਮੈਂ ਤੁਹਾਡੇ ਕਿਊਬਾ ਨੂੰ ਵੀ ਦਿੱਤੀ ਹੋਈ ਹੈ ਐਡਵਾਈਸ ਮੇਰਾ ਤਾਂ ਕੋਈ ਇਜ਼ਮ ਨਹੀਂ ਮੈਂ ਤਾਂ ਮੇਰੀ ਸਟਰੈਂਥ ਜਿਹੜੀ ਆ ਮੇਰਾ ਬੇਸ ਜਿਹੜਾ ਉਹ ਲੌਜੀਕ
1: ਪਰ ਲੈਫਟ WTO ਨੂੰ ਅਪੋਜ਼ ਕਰਦਾ ਹੈ
0: ਕਰੇ
1: ਵਰਲਡ ਬੈਂਕ ਨੂੰ ਅਪੋਜ਼ ਕਰਦਾ
0: ਹੈ ਜਿਵੇਂ ਜਾਵੇ ਮੈਂ ਕਹੀ ਜਾ ਮੈਂ ਕਹ ਰੋਕਦਾ ਉਹਨਾਂ ਨੂੰ ਮੈਂ ਕਹਾਂ ਰੋਕਦਾ ਮੈਂ ਤਾਂ ਆਪਣੀ ਲੌਜਿਕ ਤੇ ਗੱਲ ਕਰਦਾ ਵੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਦੈਟਸ ਇਟ ਮੈਂ ਫਾਰਮਰ ਨੂੰ ਰੋਕਦਾ ਡਬਲਯੂ ਰੋਕਦਾ ਕਰੀਓ ਸੋਕੇ ਵਿਦ ਮੀ ਮੇਰੇ ਤੋਂ ਪੁੱਛਦੇ ਆ ਤਾਂ ਮੈਂ ਗੱਲ ਕਰਦਾ
1: ਕੋਈ 4-5 ਗੱਲਾਂ ਜਿਨ੍ਹਾਂ ਨਾਲ ਪੰਜਾਬ 'ਚ ਇਕਨੋਮਿਕ ਰਿਵਾਈਵਲ ਹੋ ਸਕਦਾ ਐਗਰੀਕਲਚਰ ਰਿਵਾਈਵਲ ਹੋ ਸਕਦਾ ਜਾਂ ਐਗਰੀਕਲਚਰ ਫੂਡ ਪ੍ਰੋਸੈਸਿੰਗ ਨਾਲ ਜੁੜ ਸਕਦਾ ਜਾਂ ਇੰਡਸਟਰੀ ਜਿਵੇਂ ਤੁਸੀਂ ਕਹਿੰਦੇ ਜਿਹੜੀ ਸਰਪਲਸ ਲੇਬਰ ਆ ਐਗਰੀਕਲਚਰ ਦੀ ਉਹ ਕਿਵੇਂ ਪੰਜਾਬ 'ਚ ਜੇ
0: ਤੁਸੀਂ ਇੰਡਸਟਰੀ ਆਉਣ ਤਾਂ ਦੇਣ ਧਰਨੇ ਲਾ ਕੇ ਬਹਿ ਜਾਂਦੇ ਆ ਇੰਡਸਟਰੀ ਦਾ ਬਿਜ਼ਨਸ ਐਕਸਪੈਂਡ ਕਰੂਗੀ ਤਾਂ ਉਹ ਜੇ ਸਰਪਲਸ ਲੇਬਰ ਨੂੰ ਅਬਜ਼ਰਵ ਕਰੇਗੀ ਬੈਟਰ ਪ੍ਰਾਈਸਿਸ ਹੋਊਗੀ ਹੁਣ ਤਾਂ ਸਿਰਫ ਪੁਸ਼ ਇਫੈਕਟ ਅਸੀਂ ਉਹ ਕੱਢਦੇ ਹਾਂ ਉਹ ਪੁਲ ਇਫੈਕਟ ਹੋਊਗਾ ਇੰਡਸਟਰੀ ਤੋਂ ਬਿਜ਼ਨਸ ਖਿੱਚੇਗੀ ਬੈਟਰ ਸੈਲਰੀਆਂ ਦੇਗੀ ਛੋਟਾ ਕਿਸਾਨ ਕੰਟਰੈਕਟ ਤੇ ਦੇ ਦੇਊਗਾ ਜਿਹਦੀ ਬਹੁਤ ਥੋੜ੍ਹੀ ਵੇਚ ਦੇਊਗਾ ਸਮਝੇ ਨਾ ਫਾਰਮ ਵੱਡੇ ਹੋ ਜਾਣਗੇ ਉਹਨਾਂ ਦੀ ਇਕਨੋਮਿਕ ਠੀਕ ਹੋ ਜਾਊ ਤੁਸੀਂ ਬੋਟਲ ਅਪ ਕਿਉਂ ਕਰਦੇ ਫਾਰਮ ਨੂੰ ਆਉਂਦੇ ਵਿੱਚ ਕਿਉਂ ਨਹੀਂ ਮੂਵ ਹੋਣ ਦਿੰਦੇ ਉਹਨਾਂ ਨੂੰ ਫਾਰਮਰ ਇੱਕ ਇੱਕੜਾ ਫਾਰਮਰ ਹੁੰਦਾ ਭੁੱਖੇ ਮਰਦੇ ਸ਼ਰਾਬਾਂ ਪੀਂਦੇ ਆ ਉਹਨੂੰ ਨਸ਼ੇ ਪੈ ਜਾਂਦੇ ਆ ਕਿੰਨੀ ਕੁ ਵੈਲਫੇਅਰ ਹੈ ਉਹਨਾਂ ਦੀ
1: ਤੁਹਾਨੂੰ ਲੱਗਦਾ ਖੇਤੀ 'ਚੋਂ ਬਾਹਰ ਹੋ ਜਾਣਾ ਚਾਹੀਦਾ ਇੱਕ ਇੱਕੜ ਵਾਲਾ 2 ਇੱਕੜ ਵਾਲਾ
0: ਉਹ ਠੇਕੇ ਦੇ ਦੇਵੇ ਤੁਹਾਡੇ ਕੋਲ ਠੇਕੇ ਵਾਲੇ ਹੈਗੇ ਆ ਆਲੂ

0: ਗੁਰੂਆਂ ਜਿਹੜੇ ਆ ਉਹਨਾਂ ਨੇ ਆਪਣੀ ਜ਼ਮੀਨ ਹੈ ਅਸਾਂਗਾ 10,000 ਏਕੜ 'ਤੇ ਕਰਦਾ ਆਪਣੀ ਹੈਕਟੇਅਰ 'ਤੇ ਖੇਤੀ ਆਪਣਾ ਆਲੂ ਗਰੋ ਕਰਦਾ ਸਾਰੇ ਠੇਕੇ 'ਤੇ ਲੈ ਕੇ ਕਰਦਾ ਜ਼ਮੀਨ ਠੇਕੇ 'ਤੇ ਕੰਮ ਤੁਸੀਂ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਤੁਹਾਡੀ ਜ਼ਮੀਨ ਹੈ
1: ਪਰ ਇਮੋਸ਼ਨਲੀ ਐਂ ਕਿਹਾ ਜਾਂਦਾ ਨਾ ਕਿ ਜ਼ਮੀਨ ਤਾਂ ਜੱਟ ਦਾ ਮਾਣ ਹੁੰਦੀ ਹੈ
0: ਤਾਂ ਫਿਰ ਅਬੇ
1: ਆਜ਼ਾਦੀ ਦਿੰਦੀ ਹੈ ਮਾਰਕੀਟ ਤੋਂ
0: ਅਬੇ ਮੈਂ ਜੱਟ
1: ਉਹਦਾ ਇੱਕ ਆਪਣਾ ਰਾਜ ਆ
0: ਸੁਣ ਮੇਰੀ ਗੱਲ
1: ਦੀ ਹੈ ਚ ਫਿਰ ਇੱਕ ਰਿਆਸਤ ਆ ਉਹਦੀ ਇੱਕ ਕਿੱਲੇ ਦੀ
0: ਮਗਰ ਬੈਕੋ ਰੁਕਦਾ ਉਹਨੂੰ
1: ਨੌਕਰ ਦੀ ਤਾਂ ਵਿਚਾਰੇ ਦੀ ਕੋਈ ਰਿਆਸਤ ਨੌਕਰ
0: ਤੇ ਬਣਾ ਨਹੀਂ ਸੁਣ ਮੈਂ ਜੱਟ ਹੈ ਉਹ ਘਰ ਰੋਟੀ ਖਾਣ ਨੂੰ ਹੈ ਨਹੀਂ ਬੱਚਿਆਂ ਨੂੰ ਪੜਾਉਣ ਨੂੰ ਫੀਸਾਂ ਹੈ ਨਹੀਂ ਮੈਂ ਜੱਟ ਹੈ ਕੀ ਹੰਕਾਰ ਹੈ ਇਹ ਮੈਂ ਨਹੀਂ ਇਹ ਚ ਬਿਲੀਵ ਕਰਦਾ
1: ਇਹ ਜੱਟਾਂ ਚ ਹੀ ਹੈ ਸਿਰਫ
0: जट
1: खराब कर रहे गड़बड़ कर रहे
0: नहीं जट मैं एक प्रोफेशन है मेनू भी कहते बायो मैंने कहा मैं वी आर प्राउड ऑफ आवर प्रोफेशन ये साड़ी जात तो नहीं है
1: किसानी है तो कह जाता इथो लैके रशिया तक
0: लोचना
1: कर ਕਿ ਉਹਨਾਂ ਦਾ ਏਜੰਡਾ ਵਰਲਡ ਬੈਂਕ ਦੇ
0: ਕੀ ਏਜੰਡੇ ਦੀ ਗੱਲ ਹੈ ਯਾਰ ਸਭ ਦੇ ਦੀ ਮੈਂ ਤਾਂ ਲੌਜੀਕ ਨਾਲ ਗੱਲ ਕਰਦਾ ਤੂੰ ਕਿਉਂ ਬੋਟਲ ਅਪ ਕਰੀ ਜਾਂਦੇ ਉਹਨੂੰ ਫਾਰਮਰ ਫਾਰਮਰ ਫਾਰਮਰ ਇੱਕ ਏਕੜ ਦਾ ਫਾਰਮਰ ਹੁੰਦਾ ਦੋ ਏਕੜ ਦਾ ਫਾਰਮਰ ਹੁੰਦਾ ਫਾਰਮਰ ਤਾਂ ਉਹ ਜਿਹੜਾ 50-50 200 ਏਕੜ ਦੀ ਖੇਤੀ ਕਰੇ ਉਹ ਫਾਰਮਰ ਹੁੰਦਾ
1: ਇਹਦਾ ਮਤਲਬ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਕੈਪੀਟਲਿਸਟ ਸੋਸਾਇਟੀ 'ਚ ਹੁੰਦਾ ਜਦੋਂ ਕੈਪੀਟਲਿਜ਼ਮ ਆਉਂਦਾ ਤਾਂ ਲੇਬਰ ਆ ਜਿਹੜੀ ਐਗਰੀਕਲਚਰ ਦੀ ਉਹ ਇੰਡਸਟਰੀ ਚਲੀ ਜਾਂਦੀ ਆ ਦੁਨੀਆ ਦੀ ਐਗਜ਼ਾਮਪਲ ਇਹ ਆਪਾਂ ਯੂਰਪ ਦੇਖੋ ਸਭ ਤੋਂ ਪਹਿਲਾਂ ਇੰਡਸਟਰੀ ਰੈਵੋਲੂਸ਼ਨ ਯੂਰਪ 'ਚ ਹੁੰਦਾ ਮੈਂ ਸਿਰਫ ਇਹ ਪੁੱਛ ਰਿਹਾ ਕਿ ਇਹਦਾ ਮਤਲਬ ਫਿਰ ਇੱਥੇ ਜਿਹੜਾ ਕੈਪੀਟਲਿਜ਼ਮ ਵਾਪਰਨਾ ਸੀ ਉਹ ਨਹੀਂ ਵਾਪਰਿਆ ਇਹ ਸੋਸਾਇਟੀ ਫਿਊਡਲ ਸੋਸਾਇਟੀ ਆ ਪੰਜਾਬੀ
0: ਮੈਨੂੰ ਕੈਪੀਟਲਿਜ਼ਮ ਦਾ ਪੜ੍ਹਨਾ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਲੋਕਾਂ ਦੀ ਇਨਕਮ ਵਧੇ ਉਹਨਾਂ ਦੀ ਇੰਪਲਾਇਮੈਂਟ ਵਧੇ ਉਹਨਾਂ ਦੇ 4 ਪੈਸੇ ਹੋਣ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਅੱਛਾ ਖਾ ਸਕਣ ਮੇਰਾ ਤਾਂ ਇਹ ਕੰਸਰਨ ਹੈ ਮੈਨੂੰ ਇਸ ਮੌਕੇ ਦਾ ਕੋਈ ਤਲਕ ਨਹੀਂ
1: ਅੱਛਾ ਇੱਕ 80 ਤੋਂ ਲੈ ਕੇ 95 ਤੱਕ ਪੰਜਾਬ 'ਚ ਖੜਕ ਮੂਵਮੈਂਟ ਰਹੀ ਉਦੋਂ ਅਸੀਂ ਦੇਖਦੇ ਹਾਂ ਬਾਕੀ ਸੂਬੇ ਜਿਨ੍ਹਾਂ ਨੇ ਗਰੋ ਕੀਤਾ ਜਿਨ੍ਹਾਂ 'ਚ IT ਆਇਆ ਖਾਸ ਤੌਰ 'ਤੇ ਸਾਊਥ ਜੇ ਤੁਸੀਂ ਦੇਖੋਗੇ ਬੈਂਗਲੁਰੂ ਵਗੈਰਾ ਇਹ ਸਾਰੇ ਇਹ ਡਿਵੈਲਪ ਹੋ ਰਹੇ ਨੇ ਉਸੇ ਦੌਰ 'ਚ ਕੀ ਤੁਸੀਂ ਮੰਨਦੇ ਹੋ ਉਹ ਦੌਰ ਵੀ ਹੈ ਜਦੋਂ ਸਾਡੇ ਇਕਨੋਮਿਕ ਗਰੋਥ ਹੋਣੀ ਸੀ ਸ਼ਾਇਦ ਉਦੋਂ ਨਹੀਂ ਹੋ ਪਾਈ
0: ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਪਰ ਦੇਖੋ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਆ ਉਦੋਂ ਬਾਹਰ ਜੀ ਕਿਹੜਾ ਹੈ ਨਹੀਂ ਗਾ ਚੱਲਦੇ ਹੀ ਆ ਸਭ ਕੁਛ ਮੈਂ ਇਹ 'ਚ ਨਹੀਂ ਬਿਲੀਵ ਕਰਦਾ ਗਰੋਥ ਦਾ ਪ੍ਰੋਸੈਸ ਹੈ ਨੈਚੁਰਲ ਪ੍ਰੋਸੈਸ ਹੋਦੇ
1: ਥੈਂਕ ਯੂ ਸਰ ਧੰਨਵਾਦ
0: ਵੈਲਕਮ
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ

0: YYC Home Care Services دی and میں paramedic ہاں by profession at YYC Home Care Services اسی کران دے وچ home care provide کر دیا جی دے وچ اسی سرکار نو صدہ بل کر دیا under client director home care NYC program ادھلی government funding ہے گیا ادھلی تو نو کوئی بھی questions ہون تو اسی سا نو فون کر سک دیا 825-760-0983 دی thank you
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: My dear army, I'm afraid to say the dark has taken over on Ice Planet Hoth. We must immediately go take them.

0: Ladies and gentlemen, if you have a request, please have your money ready and pull forward to the second window.
1: We're not being paid for our labor, but if you keep on listening, we might.
2: Let us carry on because, you know, many of my viewers are very excited.
3: If they can see the television.
2: No, it's a radio.
3: Oh, it's a radio.
2: Right. But, you know.
3: If they told me before, it's just a radio. I'm not going to show up.
4: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ

0: ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ।
7: Sit back, relax and fasten your seat belts. This is going to be a hell of a ride. Ekdam chikas. Hey bro, chikas bole to ekdam dhasu. Dhasu bole to cool hai.
8: इसके साथ ही आपको एक बहुत ही खूबसूरत है पुराने गाने की तरफ लेके जाऊंगा। कुछ देर तो रुक जाओ बरसात के बहाने, मलका तरन्नुम नूरजहां की आवाज फ्रॉम द मूवी बड़ा आदमी।

0: और रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी तो जल्दी गल करके कोई हल लब्भो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757।
1: मर्सिडीज बेंज कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा नाम आ सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसे प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street North East Calgary, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ

0: 510-1515-2935-19th Street, North East Calgary.
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।
3: Okay, boys, here we go. Ladies and gentlemen, we welcome you
4: to the hottest show with Sean. To the hottest show with Sean.
5: Welcome, human.
4: Thank you for listening. I try to bring you the magazine with

0: खूबसूरत तरीन, अमेजिंग तरीन, यूनिक तरीन होगी. तो इसलिए चलो फर्द एंटरटेनमेंट ही आप थोड़ा सा इसको फॉलो करें कि देखें और हो क्या रहा है. प्रोग्राम में संगीत, मैं हूं शान. एक छोटे से ब्रेक की तरफ चलते हैं.
1: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ. ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ. ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ. ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ. ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ. ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ. ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ. ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ 5876174696 587-617-4496 ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ. 5876174696
0: इसके साथ ही मैं आज के प्रोग्राम की लास्ट प्रेजेंटेशन की तरफ आपको लेके जाना चाहूंगा. इसलिए इस गाने का मैंने एक लिसनर से वादा किया था. टाइम तेजी से गुजर रहा था पर फाइनली मैनेज कर लिया. काजल, शाहरुख खान पे पिक्चराइज किया ये गाना.